0: ਰੂਪੇ ਨੰਗੀ ਨਾਮੇ
1: ਰੰਗੀ ਤਿਰਕਾਲੇ ਨੰਗੀ ਓਕਾਮੇ
0: ਏ ਕਸ਼ਟੀ ਸ਼ਾਂਤ ਅਜੈ ਲੈ ਪੈ ਬੈ
1: ਅਪੂ ਅਜੂ ਅਨਾਸ ਕਾਸ
0: ਕੰਜ ਪੰਜ ਲੱਖ ਪੱਖ
1: ਅਕਾਲ ਦਿਆਲ ਲੇਖ ਭੇਖ
0: ਨਾਮ ਕਾਮ ਗਾਡਾ
1: ਅਨਾਥੇ ਪ੍ਰਮਾਥੇ ਅਜੋਨੀ ਅਮੋਨੀ
0: ਨਾਰਾਗੇ ਨਰੰਗੇ ਨ ਰੂਪੇ ਨ ਰੇਖੇ
1: ਅਕਰਮ ਅਪਰਮ ਅਗੰਜੇ ਅਲੇਖੇ
0: ਜੰਗ ਪ੍ਰਿਆਤ ਸ਼ਾਂਤ ਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ
1: ਅਗੰਜਲ ਨਾਮੇ ਸਮਸਤਲ ਨਿਵਾਸੇ
0: ਨਰਕਾਮ ਵਿਭੂਤੇ ਸਮਸਤਲ ਸਰੂਪੇ
1: ਕੁਕਰਮ ਪ੍ਰਣਾਸੀ ਸੁਧਰ ਵਿਭੂਤੇ
0: ਸਦਾ ਸਚਦਾਨੰਗ ਸਤਨ ਪ੍ਰਨਾਸੀ
1: ਕਰੀਮ ਉਲ ਕਰਿੰਦਾ ਸਮਸਤੁਲ ਨਿਵਾਸੀ
0: ਜਾਇਬ ਵਿਭੂਤੇ ਗਜਾਇਬ ਕਨੀਮੇ
1: ਹਰੀ ਓਮ ਕਰੀਮ ਕਰੀਮ ਉਲ ਰਹੀਮੇ
0: ਚਤੁਰ ਚੱਕਰਵਰਤੀ ਚਤੁਰ

ਚੀਤ ਗੀਤ ਆਪਣਾ ਜਾਨ ਕਰੋ ਪ੍ਰਤਪਰ ਆਪ ਹਾਦ ਮੋਇ ਬਚਾਵੋ ਸੇਵਕ ਸਿੱਖ ਸਭਾ ਕਰਤਰ ਸਭ ਬੈਰਨ ਕੋ ਆਸ ਮਰਿਆ ਤੋਰ ਭਜਨ ਕੀ ਰਹਿ ਪਿਆਸ ਜੋ ਬਰ ਚਾਹੋ ਸੋ ਤੁਮ ਤੇ ਪਾਉ ਚੁਣ ਚੁਣ ਛਤਰ ਹਮਾਰੇ ਮਾਰੀ ਹੈ ਮਰਨ ਕਾਲ ਕਾ ਤ੍ਰਾਸ ਮਰਿਆ ਸ਼੍ਰੀ ਅਸ ਤੋ ਜੂ ਕਰਿਓ ਰੱਛਾ ਸਾਹਿਬ ਸੰਤ ਸਹਾਇ ਪਿਆਰੇ ਤੁਮ ਹੋ ਪੂਰੀ ਚਤੁਰ ਦਸ ਕੰਤ ਕਾਲ ਪਾਏ ਸ਼ਿਵ ਜੂ ਅਵਤਰਾ ਸਗਲ ਕਾਲ ਕਾ ਕੀਆ ਤਮਾਸ਼ਾ ਵੇਦ ਰਾਜ ਬ੍ਰਹਮ।

ਸਕਲ ਪ੍ਰਜਾ ਜਿਨ ਆਪ ਸੁਵਾਰੀ ਸ਼ਤਨ ਕੋ ਪਰਮ ਵਧ ਕੀਓ ਭਰੇ ਬੁਰੇ ਕੀ ਪੀਰ ਪਛਾਣਤ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੁਖ ਪਾਏ ਸਾਧਨ ਕੇ ਸੁਖੀ ਘਟ ਘਟ ਕੇ ਪਟ ਪਟ ਕੀ ਜਾਣੈ ਪ੍ਰਜਾ ਧਰਤਵ ਦੇ ਅਪਾਰਾ ਤੁਮ ਮੈਂ ਮਿਲਤ ਦੇ ਤਰ ਸਭ ਹੂੰ

ਵਰਨਕ ਭਿੰਨ ਭਿੰਨ ਕੋਈ ਤੇਤੀ ਕੇਵਲ ਸਜਾ ਪ੍ਰਥਮ ਸੰਸਾਰਾ ਰੰਗ ਭਇਓ ਰਾਗ ਕਈ ਭੂਪਾ।

ਵਾਰ ਸਿੱਖ ਸੰਗਰੂ ਸਕਲ ਮਲੇਸ਼ ਕਰੂ ਰਣ ਘਾਤਾ ਤਿਨਕੇ ਦੋਟ ਦੁਖ ਦੁਆ ਮਰੇ ਤਿਨਕੇ ਤੁਮ ਸੰਕਟ।

0: ਨਾਮ ਮੈਦਾ ਮੇਰਾ ਦਿਲ ਭੁੱਖਾ ਸਭ ਗਵਾਈਆ
1: ਪ੍ਰਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਤੇ ਆਏ ਵਡਿਆਈਆ
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ
0: ਵਾਜੇ ਪਾਨ ਸਭ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ
1: ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ
0: ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ
1: ਕਹਿ ਨਾਨਕ ਤੈ ਸੁਖ ਹੋਇ ਤਿਤ ਕਰ ਅਨਹਦ ਵਾਜੇ
0: ਸਾਚੀ ਲੈ ਬਿਨ ਦੇਣ ਮਾਣੀ ਦੇਣ ਮਾਣੀ ਲੈ ਵਹਿ ਬਾਜੋ ਕਿਆ ਕਰੇ ਵੇਚਾਰੀਆ
1: ਤੁਧ ਬਾ ਸਿਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀ
0: ਇਸ ਨੂੰ ਹੋ ਥਾਉ ਨਾਹੀ ਸ਼ਬਦ ਲਾਗ ਸਵਾਰੀਆ
1: ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵੇਚਾਰੀਆ
0: ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
0: ਹਰ ਕਿਰਪਾ ਕੇ ਲਵੇ ਕੱਟੇ ਗਿਆਨ ਅੰਜਨ ਸਾਰਿਆ
1: ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ

0: ਕਰੇ ਵਿਚਾਰਿਆ
1: ਇੱਕ ਭਰਮ ਭੂਲੇ ਫਿਰੇ ਦੈਤ ਇੱਕ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਪਿਆ ਨੇ ਵਜਣਾ ਪਾਣਾ ਪਾਵੇ
1: ਕਾ ਨਾਨਕ ਜਿਸ ਦੇ ਪਿਆਰੇ ਸੋਈ ਜਾਨ ਪਾਵੇ
0: ਆਵ ਸੰਤ ਪਿਆਰਿਓ ਕਥ ਕੀ ਕਰੈ ਕਹਾਣੀ
1: ਕਰੈ ਕਹਾਣੀ ਕਥ ਕੀਰੀ ਕਿਤ ਦੁਆਰਾ ਪਾਈਏ
0: ਤਨ ਮਨ ਤਮ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਏ
1: ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ
1: ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
1: ਮਾਇਆ ਮੋਹਣੀ ਜਿਨ ਏਦ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤੇਰੇ ਕੀਤੀ ਜਿਨ ਠਕੋਲੀ ਪਾਈਆ
1: ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ
0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ
1: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਉਹ ਕੁਟੰਬ ਤੁਲੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
1: ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ
0: ਐਸਾ ਕੰਮ ਮੂਲੇ ਨਾ ਕੀਤ ਲੈ ਜਿਤ ਅੰਤ ਪੁੱਛੋ ਤਾਈਏ
1: ਸਤਿਗੁਰੂ ਕਾ ਵੇ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹਿ ਨਾਨਕ ਮਨ ਪਿਆਰੇ ਤੂੰ ਸਾ ਸਾਥ ਸੰਭਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣੇ
1: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ
1: ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਾਨ ਵਸਾਇਆ
0: ਜੀ ਜਨ ਸਭ ਤੂੰ ਪਾਇਕ ਵੇਖ ਪਰਸਨ ਆਇਆ
1: ਲਾਵ ਲੋ ਓਂਕਾਰ ਚੂਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸਨੋ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵੇਖੋ ਮਾਰਗ ਚੱਲਣਾ
0: ਲਭ ਲੋਭ ਕਰਤਾ ਤਿਸਨਾ ਬਹੁਤ ਨਾਹੀ ਬੋਲਣਾ
1: ਕੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਗੁਰਪ੍ਰਸਾਦੀ ਜਿਨੀ ਆਪ ਜਹਰ ਵਾਸਨਾ ਸਮਾਣੀ
1: ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ
0: ਜੋ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜੇ ਤੂੰ ਚਲਾਏ ਤਿਵੈ ਚੱਲੇ ਜਿਨ੍ਹਾਂ ਮਾਰਗ ਪਾਵੇ
0: ਕਰ ਕਿਰਪਾ ਜੇ ਨਾਮ ਲਾਏ ਸੇ ਹਰ ਹਰ ਸਦਾ ਤਿਆਵੇ
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ
0: ਕਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵਹਿ ਚਲਾਵੇ
1: ਇਹ ਸੋਹਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ
0: ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ
0: ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਤਿਆਇਆ
1: ਪੋਇਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪੋਇਤ ਸੰਗਤ ਸਭਾਈਆ
0: ਕਹਿੰਦੇ ਪੋਇਤ ਸੁਣਦੇ ਪੋਇਤ ਸੇ ਪੋਇਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਤਿਆਇਆ
0: ਕਰਮੀ ਸਹਿ ਨਾ ਉਪਜੈ ਵਿਨ ਸਹਿਜੈ ਸਹਿਸਾ ਨਾ ਜਾਏ
1: ਨ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸਾ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ
1: ਮਨ ਧੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
0: ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਉਹ ਸਹਿਸਾ ਜਾਏ
1: ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ
0: ਇਹ ਤ੍ਰਿਸ਼ਨਾ ਵੱਡਾ ਰੋਗ ਰੱਗਾ ਮਨ ਮਰਨ ਮੋਰੋਂ ਵਿਸਾਰਿਆ
1: ਵੇਦਾਂ ਮੈਂ ਨਾਮ ਉਤਮ ਸੋ ਸੁਣਿਆ ਨਾਹੀ ਫਿਰੈ ਜਿਉਂ ਬਿਤਾਲਿਆ
0: ਕਹਿ ਨਾਨਕ ਜਿਨ ਸਸਤੇ ਜਿਹਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ
1: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਰ ਚੈ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖਟਿਆ ਭਲੇ ਸੇ ਗੁਣ ਜਾਰੇ
0: ਕਹਿ ਨਾਨਕ ਜਿਨ ਮਨ ਸਦਾ ਰਹਿ ਗੁਰ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ
1: ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਦੇ
0: ਆਪ ਛੱਜ ਸਦਾ ਰਹਿ ਪਰ ਨਾ ਗੋਬਿੰਦ ਨਾ ਜਾਣੇ ਕੋਈ
1: ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਖ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਤਾਂ ਕੋਈ ਪਿੱਛੋਂ ਵਿਵੇਕੀਆਂ ਜਾਏ
0: ਨੇਕ ਜੋਨੀ ਪਰਮ ਆਵੇ ਬਿਨ ਸਤਿਗੁਰ ਮੁਖ ਨਾ ਪਾਏ
1: ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਖ ਨਾ ਪਾਏ
1: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ
1: ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਨਾ ਸੁਮਾਣੀ
0: ਪੀਵੋ ਅੰਮ੍ਰਿਤ ਦਾ ਰੋਹ ਹਰ ਰੰਗ ਜਪਿਓ ਸਾਰੰਗ ਪਾਣੀ
1: ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਖਾਣੀ
0: ਕਰੈ ਰਸਨਾ ਕਹਿਆ ਕਛੁ ਨਾ ਜਾਣੀ
1: ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ
0: ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਸਭ ਰਤਨ ਜਿਤ ਮਨ ਲਾਗਾ ਇਹੋ ਆਸਵਾਓ
1: ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ
1: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
0: ਸਿਵ ਸੁਖਤ ਆਪ ਪਾਈ ਕਹਿ ਕਰਤਾ ਆਪੇ ਹੁਕਮ ਲਾਏ
1: ਹੁਕਮਰਤਾ ਆਪ ਵੇਖੈ ਗੁਰਮੁਖ ਕਿਸੇ ਬੁਝਾਏ
0: ਤੋਰੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵ ਲਾਏ
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਲਾਏ
1: ਸਿਮਰਤ ਸਾਜ ਤ੍ਰਿਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ
0: ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ
1: ਤਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ
0: ਗੁਰ ਕੇ ਪਾਤੇ ਸੇ ਜਾਣ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਂਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਦਮ ਮੈਂ ਪਤ ਪਾਰ ਕਰੇ ਸੋ ਕਿਉਂ ਮਨ ਵਸਾਰੀਐ
1: ਮਨੋ ਕਿਉਂ ਵਸਾਰੀਐ ਵਿਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
0: ਉਸਨੂੰ ਕਿਉਂ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
0: ਕਹਿ ਨਾਨਕ ਇਹ ਵਿਦਾਤਾ ਸੋ ਕਿਉਂ ਮਨ ਵਸਾਰੀਐ
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭੇ ਖੋਲੇ ਹੀ ਕਰਤਾ ਖੇਰ ਰਚਾਇਆ
1: ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ
0: ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਿਤਾਇਆ
1: ਇਹ ਮਾਇਆ ਜਿਤ ਹਰ ਵਿਸਰੈ ਮੋਹ ਵਜਾ ਭਾਉ ਦੂਜਾ ਲਾਇਆ
0: ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਥੇ ਮਾਇਆ ਪਾਇਆ
1: ਹਰੇ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ
0: ਮੁੱਲ ਨਾ ਪਾਇਆ ਜਾ ਕਿਸੇ ਵਿੱਚ ਤੁਰੇ ਲੋਕ ਵਿਰ ਲਾਏ
1: ਐਸਾ ਸਤਿਗੁਰ ਜੀ ਮਿਲਾ ਤਿਸ ਨੂੰ ਸਿਰ ਸੌਂਪੀਆ ਵਿਚੋਂ ਆਪ ਜਾਏ
0: ਜਿਸ ਦਾ ਜਿਉ ਤਿਸ ਮਿਲ ਹੈ ਹਰ ਵਿਸੈ ਮਨਾਏ
1: ਹਰੇ ਆਪ ਅਮੁੱਲਕ ਹੈ ਭਗਤਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
0: ਹਰਾਸ ਮੇਰੀ ਮਨ ਵਨਜਾਰਾ ਹਰਾਸ ਮੇਰੀ ਮਨ ਵਨਜਾਰਾ ਸਤਿਗੁਰ ਤੇ ਰਾਸ ਜਾਣੀ
1: ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹ ਤਾਂ
0: ਮਿਲਿਆ ਜਿਨ ਹਰ ਆਪੇ ਪਾਣਾ
1: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
0: ਇਹ ਰਚਨਾ ਤੂੰ ਅੰਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਆ ਹਰ ਰਸ ਬੋਣ ਨਾ ਤਿਸ ਨਾ ਲਾਗੇ ਆਏ
1: ਇਹ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਿਆ ਜੇ ਸਾਏ
0: ਕਹਿ ਨਾਨਕ
1: ਹੋਰ ਅਨੁਸਾਰੀ
0: ਹਰ ਵਸੈ ਮਨਾਏ
1: ਇਹ ਸਰੀਰਾ ਮੇਰੇ ਆਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਾਗਤ ਦਿਖਾਇਆ
0: ਗੁਰ ਪ੍ਰਸਾਦੀ ਬੋਲਿਆ ਤਾਂ ਚਲ ਹੋਆ ਚਲ ਨਜ਼ਰੀ ਆਇਆ
1: ਕਹਿ ਨਾਨਕ ਸ੍ਰਿਸ਼ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਮਨ ਚਾਉ ਪਿਆ ਪ੍ਰਭ ਆਗਨ ਸੁਣਿਆ ਹਰ ਮੰਗਿਤ ਗਾਓ ਸਖੀ ਗ੍ਰਹਿ ਮੰਦਿਰ ਬਣਿਆ
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆ
0: ਚਰਨ ਲਾਗੇ ਤਿਨ ਪਾਗੇ ਆਪਣਾ ਫਿਰ ਜਾਪੇ
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ
0: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਇਹ ਨੇਤਰੋ ਮੇਰੇ ਹਰ ਤੂੰ ਮੈਂ ਜੋਤ ਤੇਰੀ ਹਰ ਬਿਨ ਉਵਰ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਜ਼ਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ
0: ਕਹਿ ਨਾਨਕ ਨਿਤ ਅੰਸ਼ੇ ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ
1: ਇਹ ਸੁਣੋ ਮੇਰੇ ਹੋ ਸੱਚ ਸੁਣਨਾ ਨੋ ਪਠਾਏ
0: ਸੱਚ ਸੁਣਨਾ ਨੋ ਪਠਾਏ ਸਰੀਰ ਆਏ ਸੁਣੋ ਸੱਚ ਬਾਣੀ
1: ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ
0: ਸੱਚ ਲਾਖ ਉਡਾਣੀ ਤਾਂ ਕੀ ਗਤ ਕਈ ਨਾ ਜਾਈ
1: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣੈ ਨੂੰ ਪਠਾਏ
0: ਅੱਜ ਉਹ ਗੁਫਾਨ ਦੇ ਰੱਖਿਆ ਵਾਜਾ ਪਾਉਣ ਵਜਾਇਆ
1: ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
0: ਗੁਰਦੁਆਰੇ ਲਾਏ ਪਾਵਨੀ ਇੱਕ ਦੁਸ਼ਵਾ ਦੁਆਰ ਦਿਖਾਇਆ
1: ਕਹਿ ਨੇਕ ਰੂਪ ਨਾਉ ਨਵਨਿਧ ਤਿਸਦਾ ਅੰਤ ਨਾ ਜਾਈ ਪਾਇਆ
0: ਕਹਿ ਨਾਨਕ ਹਰ ਪਿਆਰੇ ਜਿਉ ਗੁਫਾਨ ਦੇ ਰੱਖਿਆ ਵਾਜਾ ਪਾਉਣ ਵਜਾਇਆ
1: ਇਹ ਸੱਚਾ ਸੋਇਲਾ ਸੱਚੇ ਘਰ ਗਾਵੋ
0: ਗਾਵੋ ਤਾਂ ਸੋਇਲਾ ਕਰ ਸਾਖਿਆ ਜਿੱਥੇ ਸਜਾ ਸੱਚ ਤੇ ਆਵੋ
1: ਭਾਵੇਂ ਜਾਤ ਭਾਵੇਂ ਗੁਰਮੁਖ ਜੀ ਨਾਮ ਬੁਝਾਵੇ
0: ਇਹ ਸੱਚ ਸਭਨਾ ਕਾ ਕਸਮ ਹੈ ਜਿਸ

ਜਨਾ ਜਿਤਾਵੇ ਨਾਨਕ ਨਾ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤਾ।

कमल रख मन माही, चरण कमल रख ताकी शरण परयो नानक दास, ताकी शरण

ਸਭ ਕੋ ਵੇਖਣ ਤੇਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਤਨੀ ਸਿਰੇ ਸਿਰ ਧੰਦੇ ਲਾਇਦਾ ਨਦਰਿਓ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇਦਾ ਦਰ ਮੰਗਣ ਭਿੱਖ ਨ ਪਾਇਦਾ ਦਰ ਮੰਗਣ ਭਿੱਖ ਨ ਪਾਇਦਾ।

ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲਿਆ ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਿਹਾਲੀਐ ਸੁਣ ਸਾਹਿਬ ਨਾਲ ਨਾ ਹਾਰੀਐ ਤੇ ਬੇਹਾ ਪਾਸਾ ਟਾਲੀਐ ਕਿਛ ਲਾਹੇ ਉੱਪਰ ਕਾਲੀਐ

ਪ੍ਰਕਾਸ਼ ਗੁਰੂ ਜੀ ਕੀ ਹੁੰਦੇ ਪਾਸ਼ਾ ਵੀ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਜੀ ਤੇ ਆਏ ਫਿਰ ਗਿਤ ਕਰਤੇ ਅਮਰਦਾਸ ਰਮਦਾਸ ਹੋਏ ਸਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੀ ਆਈਆ ਜੀ ਠੱਠੇ ਸਭ ਜੀ ਕਿਦਾਏ ਤੇਗ ਬਹਾਦਰ ਸਿਮਰੀਆ ਕਰ ਨਾਉਣ ਦੇਵੈ ਤਾਏ ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਾਸ

ਜਪਿਆ ਵੰਡ ਸਕਿਆ ਦੇਖ ਚਲਾਈ ਤੇ ਅਗਿਵਾਈ ਦੇਖ ਕੇ ਅਣਡ ਕੀਤਾ ਤਿੰਨਾਂ ਪਿਆਰਿਆ ਸਚਿਆਰੇ ਦਿੱਕਮਾਂ ਦਿੱਤਿਆਂ ਤੁਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿੰਨਾ ਸਿੰਘਾਂ ਸਿੰਘ ਨਿਆਣੇ ਧਰਮ ਹੇਰ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਾਹੀਆਂ ਚਰਖੜੀਆਂ ਤੇ ਚਰੇ ਆਰਿਆਂ ਨਾਲ ਚਲਾ ਗਏ ਗੁਰਦੁਆਰਿਆਂ ਦੀ ਸੇਵ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸੱਸ ਬਾਸਾਂ ਨਾਲ ਬਾਈ ਤਰ੍ਹਾਂ ਦਿੱਕਮਾਂ ਦਿੱਤਿਆਂ ਤੁਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਬ ਤਖ਼ਤ ਦਾ ਸਰਬੱਤ ਗੁਰਦੁਆਰਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਅਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਚਾਰਿਆ ਦੇਖ ਦੇਖ ਫਤਿਹ ਬਿਰਤ ਕੀ ਪੈਤ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਦਾਸ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਤੰਬ ਬੇਗ ਤੰਬ ਸਾਵਧਾਨ ਭਰੋਸਾ ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ੋ ਸਨਾਨ ਚੌਕੀਆਂ ਚੰਡੇ ਬੁੱਗੇ ਬੁੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤਾ ਰੱਖਾ ਆਪ ਕਾਲ ਪੁਰਖ ਵਾਹਿਗੁਰੂ ਹੇ ਕਾਲ ਪੁਰਖ ਆਪਣੇ ਪੰਥ ਤੇ ਸਦਾ ਸਾਹਿਬ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਦਾਵਾਂ ਦੇ ਜਰਮ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ ਦੀਦਾਰ ਅਤੇ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਅਤੇ ਅੰਨ ਉੱਟਿਆ ਜੀ ਔਰ ਸੱਚੇ ਪਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕਿ ਅਸਦੀ ਵਾਰ ਦੀ ਕੀਰਤਨ ਦੀ ਸੇਵਾ ਲਈ ਹੈ ਅਖਰਵਾਦਾ ਕੱਟਾ ਪੁਰਜਕ ਮਾਫ਼ ਕਰਨੀ ਕਰਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਭੋਗ ਲੱਗਾ ਹੈ ਪ੍ਰਵਾਨ ਸਮੂਹ ਪਾਉਣ ਦੀ ਆਗਿਆ ਬਖਸ਼ੋ ਜੀ ਅਤੇ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ

है पवन लगै मत जाही सनमुख सिद्ध भेटण को आए निश्चो दे वडियाई।

ਜੋ ਘਟ ਘਟ ਪਉ ਪੰਜਣ ਪਾਈਐ ਬੌੜ ਜਨਮ ਨਾ ਜਾਇਆ। ਭਗਤ ਹੇਤ ਗੁਰ ਸ਼ਬਦ ਤਰੰਗਾ, ਹਰ ਜਸ ਨਾਮ ਪਾਰ ਪਦਾਰਥ ਮੰਗਾ। ਹਰ ਭਾਵੈ ਗੁਰ ਮੇਲ ਮਿਲਾਏ, ਹਰ ਤਾਰੇ ਜਗਤ ਸੁਭਾਇਆ। ਜਿਨ ਜਪ ਜਪੇ ਉਹ ਸਤਿਗੁਰ ਮਤ ਵਾਕੇ, ਜਮ ਕੰਕਰ ਕਾਲ ਸਿਵ

ਗਗਨ ਅੰਤਰ ਧਣਕ ਚੜਾਇਆ। ਸਾਕਤ ਨਰ ਸ਼ਬਦ ਸੁਰਤ ਕਿਦਿਓ ਪਾਈਐ, ਸ਼ਬਦ ਸੁਰਤ ਬਿਨਾ ਆਈਐ ਜਾਈਐ, ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਿਲਾਇਆ। ਨਿਰਭਉ ਸਤਿਗੁਰ ਹੈ ਰਖਵਾਲਾ, ਭਗਤ ਪ੍ਰਾਪਤ ਗੁਰ ਗੋਪਾਲਾ, ਧੁਨ ਆਨੰਦ ਅਨਹਦ ਵਾਜੈ, ਗੁਰ ਸ਼ਬਦ ਨਿਰੰਜਣ ਪਾਇਆ। ਨਿਰਭਉ ਸੋ ਸਿਰ ਨਾਹੀ ਲੇਖਾਇਆ, ਭਲੇ ਕੁਦਰਤ ਹੈ ਦੇਖਾਇਆ, ਪਤੀਤ ਅਜੂਨੀ ਸੰਭੋ ਨਾਨਕ ਗੁਰਮਤਿ ਸੋ ਪਾਇਆ। ਅੰਤਰ ਕੀ ਗਤ ਸਤਿਗੁਰ ਜਾਣੈ, ਸੋ ਨਿਰਭਉ ਗੁਰ ਸ਼ਬਦ ਪਛਾਣੈ।

ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਿਆ ਭਰਪੂਰੇ ਕਿਸ ਨੇੜੇ ਕਿਸ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੇ ਤਾਕ ਸੁਭਾਇਆ ਜਿਸ ਕੋ ਮੇਲੇ

ਸੱਚੈ ਸ਼ਬਦ ਸਤਿਗੁਰ ਸੇਵੈ ਜਰਾ ਜੰਮ ਤਿਸ ਜੋ ਨ ਸਕੈ ਸਾਚੇ ਸਿਉ ਬਣੇ ਆਈ ਹੈ। ਤ੍ਰਿਸ਼ਨਾ ਅਗਨ ਜਲੈ ਸੰਸਾਰ ਜਲ ਥਲ ਮਹੀ ਜਲ ਥਲ ਖਪੈ ਬਹੁਤ ਵੇਕਾਰਾ ਮਨ ਮੁਖ ਠੌਰ ਨ ਪਾਏ ਕਬੂ ਸਤਿਗੁਰ ਬੂਝ ਬੁਝਾਈ ਹੈ। ਸਤਿਗੁਰ ਸੇਵਣ ਸੇ ਵਡਭਾਗੀ ਸੱਚੈ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨੈ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੈ ਕਿਨੈ ਪਛਾਣੀ ਸੱਚਾ ਸ਼ਬਦ ਰਤੈ ਬੈਰਾਗੀ ਆਵਣ ਜਾਣ ਰਹਾਈ ਹੈ।

ਗੁਰ ਤੇ ਬੂਝੇ ਤਾਂ ਦਰ ਸੂਝੈ ਨਾ ਵਿਹੂਣਾ ਕਥਕਥ ਲੂਝੈ ਸਤਿਗੁਰ ਸੇਵ ਕੀ ਵਡਿਆਈ ਸਤਿਗੁਰ ਸੇਵੇ

ਬਿਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ, ਗੁਰਮੁਖ ਬੂਝੈ ਸੱਚ ਸਮਾਇਆ, ਸੱਚਾ ਸੇਵ ਸ਼ਬਦ ਸਚ ਰਾਤੇ, ਹਉ ਮੈਂ ਸ਼ਬਦੇ ਕੋਈ ਹੇ, ਆਪੇ ਗੁਣਦਾਤਾ ਵਿਚਾਰੀ, ਗੁਰਮੁਖ ਦੇਵੈ ਪੱਕੀ ਸਾਰੀ, ਨਾਨਕ ਨਾਮ ਸਮਾਵੈ

ਜਗ ਜੀਵਨ ਸਾਚਾ ਏਕੋ ਦਾਤਾ ਗੁਰਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕੋ ਪਾਤਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਹੈ ਸੋ ਜਨ ਨਿਰਮਲ ਜਨ ਆਪ ਪਛਾਤਾ ਆਪੇ ਆਏ ਮਿਲਿਆ ਸੁਖਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੈ ਦਰ ਸਾਚੈ ਪਤ ਪਾਈ ਹੈ ਗੁਰਮੁਖ ਨਾਮ ਮਿਲਿਆ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮਹੰਸ ਵੈਰਾਗੀ ਨਿਜ ਕਰ ਤਾੜੀ ਲਾਈ ਹੈ ਸ਼ਬਦ ਮਰੈ ਸੋਈ ਜਨ ਪੂਰਾ ਸਤਿਗੁਰ ਆਖ ਸੁਣਾਏ ਸੂਰਾ ਕਾਇ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੈ ਭਾਏ ਸੁਭਾਈ ਹੇ ਪੜ ਪੰਡਤ ਅਵਰਾ ਸਮਝਾਏ ਘਰ ਜਲ ਤੇ ਕੀ ਖਬਰ ਨ ਪਾਏ ਬਿਨ ਸਤਿਗੁਰ ਸੇਵੈ ਨਾਮ ਨ ਪਾਈਐ ਪੜ ਥਾਕੈ ਸ਼ਾਂਤ ਨ ਆਈ ਹੇ ਇੱਕ ਭਸਮ ਲਗਾਏ ਫਿਰੈ ਭੇਖ ਧਾਰੀ ਬਿਨ ਸ਼ਬਦ ਹੋਂ ਮੈਂ ਕਿਨੈ ਕਿਨ ਮਾਰੀ ਅੰਦਰਨ ਜਲਤ ਰਹਿ ਦਿਨ ਰਾਤੀ ਭਰਮੈ ਭੇਖ ਭਰਮਾਈ ਏਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸ਼ਬਦ ਮੂਏ ਹਰਨਾਮ ਨਿਵਾਸੀ ਅੰਦਰਨ ਸਦਾ ਰਹਿ ਰੰਗ ਰਾਤੇ ਪੈ ਭਾਏ ਭਗਤ

ਆ ਪੇਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਸਿਉ ਇਉ ਫਰਮਾਈਏ ਸਤਿਗੁਰ ਸੇਵੇ ਸੇ ਜਨ ਸਾਚੇ ਮਨਮੁਖ ਸੇਵ ਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖਿਆ ਜੋ ਭਾਵੈ ਤਿਵੈ ਲਾਈ ਤਿਉਂ ਲਾਈ ਹੇ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗੁਰ ਸ਼ਬਦ ਪਛਾਤਾ।

ਮੈਂ ਦੂਜਾ ਭਾਇਆ ਬਿਨ ਸਤਿਗੁਰ ਸੇਵੈ ਮੁਕਤ ਨਾ ਹੋਈ ਮਨ ਦੇਖੋ ਲਿਵਲਾਈ ਹੇ ਜੋ ਤਿਸ ਪਾਵੈ ਸੋਈ ਕਰਸੀ ਆਪੋ ਹੋਵਾ ਨਾ ਕਿਸ ਹੋਸੀ ਨਾਨਕ ਨਾ ਮਿਲੈ ਵਡਿਆਈ ਦਰ ਸੱਚੈ ਪਤ ਪਾਈ ਹੇ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੇ ਪਾਏ ਬਾਧਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਬਰੇ ਸੱਚ

ਮਨ ਮੁਖ ਸਹਿ ਸਾਬੂ ਜਿਨ ਭਾਈ, ਮਰ ਮਰ ਜੰਮੈ ਜਨਮ ਗਵਾਈ, ਗੁਰਮੁਖ ਨਾਮ ਰਤਹਿ ਸੁਖ ਪਾਇਆ, ਸਹਿਜੇ ਸੱਚ ਸਮਾਈ। ਹੇ ਧੰਦੈ ਧਾਵਤ ਮਨ ਭਇਆ, ਮਨੂਰਾ ਫਿਰ ਹੋਵੈ ਕੰਚਨ ਪਿੱਟੇ, ਗੁਰਪੂਰਾ ਆਪੇ ਬਖਸ਼ ਲਏ ਸੁਖ ਪਾਏ, ਪੂਰੈ ਸ਼ਬਦ ਮਿਲਾਈ। ਹੇ ਦੁਰਮਤ ਝੂਠੀ ਬੁਰੀ ਬੁਰੇ

ਜਿਤ ਭਾਵੈ ਤਿਤ ਰਾਹ ਚਲਾਏ, ਆਪੇ ਮਿਹਰਵਾਨ ਸੁਖਦਾਤਾ ਜੋ ਭਾਵੈ ਤਿਵੈ ਚਲਾਈ ਹੇ। ਆਪੇ ਕਰਤਾ ਆਪੇ ਭੋਗਤਾ ਆਪੇ ਸੰਜਮ ਆਪੇ ਜੋਤਾ ਆਪੇ ਨਿਰਮਲ ਮਿਹਰਵਾਨ ਮਧਸੂਦਨ ਜਿਸਦਾ ਹੁਕਮ ਨਾ ਮਿਟਿਆ ਜਾਈ ਹੇ। ਸੇ ਵਡ ਭਾਗੀ ਜਿਨੀ ਏਕੋ ਜਾਤਾ ਕਟ ਕਟ ਵਾਸਰ ਜਗ ਜੀਵਨ ਦਾਤਾ ਇੱਕ ਤੈਂ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭਰਮ ਪਉ ਜਾਈ ਹੇ। ਗੁਰਮੁਖ ਹਰ ਜੀਓ।

ਚੀਰ ਹੈ ਸਭ ਘਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੇ ਸੱਚਾ ਸਾਹਿਬ ਸੱਚੀ ਨਾਏ ਗੁਰਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ ਅੰਤਰ ਤੁੱਟੀ ਜਮਕੀ ਫਾਸੀ ਹੇ ਕਿਸੇ ਵੀ ਦੈ ਕਿਸ ਸਲਾਹੀ ਸਤਿਗੁਰ ਸੇਵੀ ਸ਼ਬਦ ਸਲਾਹੀ ਸੱਚਾ ਸ਼ਬਦ ਸਦਾ ਮਤ ਉੱਤਮ ਅੰਤਰ ਕਮਲ ਪ੍ਰਗਾਸੀ ਹੇ ਦੇ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਣਸੈ ਢਹਤ ਨਾ ਲਾਗੈ ਬਾਰਾ ਕੰਚਨ ਕਾਇਆ ਗੁਰਮੁਖ ਬੂਜੈ ਜਿਸ ਅੰਤਰ ਨਾਮ ਨਿਵਾਸੀ ਹੇ ਸੱਚਾ ਛੋਕਾ ਸੁਰਤ ਕੀ ਕਾਰਾ ਹਰ ਨਾਮ ਭੋਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਕਟ ਹਰ ਨਾਮ ਨਿਵਾਸੀ ਹੇ ਹਉ ਤਿਨ ਬਲਿਹਾਰੀ ਜੋ ਸੱਚੈ ਲਾਗੈ ਹਰ ਗੁਣ ਗਾਵੈ ਅੰਦਿਨ ਜਾਗੈ ਸੱਚਾ ਸੂਖ ਸਦਾ ਤਿਨ ਅੰਤਰ ਰਸ

ਚਾ ਸ਼ਬਦ ਪਛਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭਨਾ ਜੀਆ ਕਾਇਆ ਧਾਰੀ ਹੈ ਹਉਮੈ ਮੇਰਾ ਦੂਜਾ ਪਾਇਆ ਕਿਸ਼ਨਾ ਚੱਲੈ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸੱਚ ਕਮਾਵੈ ਸੱਚੈ ਦੁਖ ਨਿਵਾਰੀ ਹੈ ਜਾ ਤੂੰ ਦੇ ਸਦਾ ਸੁਖ ਪਾਏ ਸੱਚੈ ਸ਼ਬਦ ਸੱਚ ਕਮਾਏ

ਆਪੇ ਸੱਜ ਸਿਸ਼ਟ ਉਪਾਏ ਵਿਰਲੇ ਕੋ ਗੁਰ ਸ਼ਬਦ ਬੁਝਾਏ ਸਤਿਗੁਰ ਸੇਵ ਸੇਜਨ ਸਾਚੇ ਕਾਟੇ ਜਮਕਾ ਫਾਹੀ ਪੰਨੇ ਕੜੇ ਸਵਾਰੇ ਸਾਜੇ ਮਾਇਆ ਮੋਹ ਦੂਜੈ ਜੰਤ ਪਾਜੇ।

ਹੁਕਮ ਪਛਾਣੈ ਤਾਵਤ ਰਾਖੈ ਗਿਦ ਘਰੇ ਆਣੈ ਨਾਮੇ ਰਾਤਾ ਸਦਾ ਬੈਰਾਗੀ ਨਾਮ ਰਤਨ ਮੰਨਤਾ ਹਾਹੇ ਸਭ ਜਗ ਮੈਂ ਵਰਤੈ ਏਕੋ ਸੋਏ ਗੁਰਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹੇ ਸਜਣ।

ਦੁੱਖ ਸੁੱਖ ਕਰਤਾ ਤੁਰ ਲਿਖ ਪਾਇਆ, ਦੂਜਾ ਭਾਉ ਆਪ ਵਰਤਾਇਆ, ਗੁਰਮੁਖ ਵੈਸੋ ਲਪਤੋ ਵਰਤੇ, ਮਨਮੁਖ ਕਾ ਕਿਆ ਵਿਸਾਏ, ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਗੁਰ ਕੈ ਭੈ ਕੀ ਸਾਰ ਨ ਜਾਣੈ, ਬਿਨ ਭੈ ਬਿਨ ਕਿਉਂ ਨਿਰਭਉ ਸੱਚ ਪਾਈਐ।

ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਤ ਅਗਾਹੀ ਸਭ ਮੈਂ ਵਰਤੈ ਇੱਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦਿੰਦੇ ਰਿਜਕ ਸੰਭਾਹੇ ਪੂਰੈ ਸਤਿਗੁਰ ਬੂਝ ਬੁਝਾਇਆ ਹੁਕਮੈ ਹੀ ਸਭ ਜਗਤ ਉਪਾਇਆ ਹੁਕਮ ਮੰਨੈ ਸੋਈ ਸੁਖ ਪਾਏ ਹੁਕਮੈ ਸਿਰ ਸਾਹਾ ਪਾਤਸ਼ਾਹੇ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸ ਦੇ ਸ਼ਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦਿੰਦੇ ਸਾਸ ਗਿਰਾਹੇ ਕੋਟ ਮਦੈ ਕਿਸੈ ਬੁਝਾਏ ਗੁਰ ਕੈ ਸ਼ਬਦ ਰਤੇ ਰੰਗ ਲਾਏ ਅਰਸਰ ਲਾਏ ਸਦਾ ਸੁਖਦਾ ਤਰ ਬਖਸ਼ੈ ਭਗਤ ਸਲਾਹੇ ਸਤਿਗੁਰ ਸੇਵੇ ਸੇ ਜਨ ਸਾਚੇ ਜੋ ਮਰਜਮ ਮੇ ਖਾਚਨ ਕਾਚੇ ਅਗਮ ਗੋਚਰ ਵੇ ਪਰਵਾਹ ਭਗਤ ਵਸ਼ਲ ਆਥਾਹੇ ਸਤਿਗੁਰ ਪੂਰਾ ਸਾ

ਜੋ ਵੈਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹਾ ਹੇ ਦੇਹੀ ਅੰਦਰ ਵਸਤੇ ਅਪਾਰਾ ਆਪੇ ਕਪਟ ਖੁਲਾਵਣ ਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀ ਵੈ ਤਿਸ਼ਨਾ ਅਗਨ ਬੁਝਾਹਾ ਹੇ ਸਭ ਰਸ ਦੇਹੀ ਅੰਦਰ ਪਾਏ ਵਰਲੈ ਕਉ ਗੁਰ ਸ਼ਬਦ ਬੁਝਾਏ ਅੰਦਰ ਖੂਜੈ ਸਬਦ ਸਲਾਹੇ ਬਾਹਰ ਕਾਹੇ ਜਾਹਾ ਹੇ ਬਿਣ ਚਾਖੈ ਸਾਧਕ ਨੇ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੇ ਆਇਆ ਅੰਮ੍ਰਿਤ ਪੀ ਅਮਰ ਪਦ ਹੋਏ ਗੁਰ ਕੈ ਸ਼ਬਦ ਰਸਤਾ ਆਏ ਆਪ ਪਛਾਣੈ ਸੋ

ਗੁਰ ਸੇਵਾ ਤੇ ਸਭ ਕੁਛ ਪਾਏ ਹੋ ਮੈਂ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕਾ ਸ਼ਬਦ ਸੋਹਾ ਹੇ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅੰਦਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਟੇ ਅੰਤਰ।

ਸ਼ਬਦ ਪਧਾਰੂ ਅੰਦਨ ਭੋਗੈ ਭੋ ਅੰਦਨ ਭੋਗ ਭੋਗੈ ਅਰਸਿਉ ਪਿਆਰੂ ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁੱਝ ਸਮਾਹਾ ਹੇ ਆਪੇ ਦੇਵੈ ਦੇਵਣਹਾਰਾ ਤਿਸ ਆਗੈ ਨਾਹੀ।

ਮਨ ਅਟਕਰਮ ਕਰੈ ਸੋ ਸਿਜੈ ਭੀ ਬਹੁਤੇ ਭੀ ਕਰੈ ਨਹੀਂ ਭੀਜੈ ਵਿਖਿਆ ਰਾਤੇ ਦੁੱਖ ਮਾਵੈ ਦੁੱਖੈ ਦੁੱਖ ਸਮਾਏਂਦਾ ਗੁਰਮੁਖੋ ਵੈ ਸੋ ਸੁਖ ਕਮਾਏ ਮਰਨ ਜੀਵਨ ਕੀ ਸੋ ਜੀ ਪਾਏ ਮਰਨ ਜੀਵਨ ਜੋ ਸਮਕਰ ਜਾਣੈ ਸੋ ਮੇਰਾ ਪ੍ਰਭ ਭਾਏਂਦਾ ਗੁਰਮੁਖ ਮਰੈ ਸੋ ਹੈ ਪ੍ਰਵਾਣ ਆਵਣ ਜਾਣਾ ਸ਼ਬਦ ਪਛਾਣ ਮਰੈ ਨਾ ਜੰਮੈ ਨਾ ਦੁੱਖ ਪਾਏ ਮਨ ਹੀ ਮਨੈ ਸਮਾਏਂਦਾ ਸੇਵਟ ਪਾ

ਆਪੇ ਸਿਸ਼ਟ ਹੁਕਮ ਸਭ ਸਾਜੀ, ਆਪੇ ਥਾਪੋ ਥਾਪ ਨਿਵਾਜੀ, ਆਪੇ ਨਿਹਾਉ ਕਰੇ ਸਭ ਸੱਚਾ ਸੱਚੈ ਸੱਚ ਮਿਲਾਏ, ਦਾ ਖਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਸਾਰਾ, ਬਿਨ ਸ਼ਬਦ ਹੈ ਭਸਮੈ ਕੀ ਢੇਰੀ, ਖੇਹੂ ਖੇਰ ਲਾਏ ਦਾ ਕਾਇਆ ਕੰਚਨ ਕੋਟ ਪਾਰਾ।

ਕਰੇ ਕਰਾਏ ਕਰਤਾ ਆਪੇ ਮਨ ਵਸਾਇੰਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵੈ ਸ਼ਬਦ ਵਿਚਾਰੇ ਅੰਦਨ ਸਦਾ ਰਹਿ ਰੰਗ ਰਾਤਾ ਕਰ ਕਿਰਪਾ।

ਆਪੇ ਜਮ ਕਾਲਾ ਕੀ ਖਬਰ ਨ ਪਾਈ ਅੰਤ ਗਿਆ ਪਛਤਾਏ ਦਾ ਜਿਨੂੰ ਪਾਏ ਸੋ ਵਿਦ ਜਾਣੈ ਗੁਰਮੁਖ ਦੇ ਵੈਸ਼ਰਦ ਪਛਾਣੈ ਨਾਨਕ ਦਾਸ ਕਹਿ ਬੇਨੰਤੀ

ਤੂੰ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੈ ਹੁਕਮੇ ਢਾਏ ਹੁਕਮੇ ਮੇਲ ਮਿਲਾਇੰਦਾ ਹੁਕਮੈ ਬੂਜੈ ਸੋ ਹੁਕਮ ਸਲਾਹੇ ਹਕਮ ਗੋਚਰ ਵੇ ਪ੍ਰਵਾਹੇ ਜੇਈ ਮਦੇ ਸੋ ਹੋਵੈ ਤੂੰ ਆਪੇ ਸ਼ਬਦ ਬੁਝਾਏ ਦਾ ਅੰਦਨ ਆਰਜਾ ਛਿਦੀ ਜਾਏ ਰਹਿਣ।

ਮਨ ਤਨ ਸੀਤਲ ਗੁਰਚਰਨੀ ਲਾਗਾ ਅੰਤਰ ਭਰਮ ਗਿਆ ਭਾਗਾ ਸਦਾਨੰਦ ਸੱਚੇ ਗੁਣ ਗਾਵੈ ਸੱਚ ਬਾਣੀ ਬੋਲਾ ਏਂਦਾ ਜਿੰਤੂ ਜਾਤਾ ਕਰਮ ਬੇਦਾਤਾ।

ਭਾਗਾ ਕਰਮ ਹੋਵੇ ਤਾਂ ਸਤਿਗੁਰ ਸੇਵੈ ਸਹਿਜੇ ਹੀ ਸੁਖ ਪਾਏ। ਦਾ ਲੱਖ ਚੁਰਾਸੀ ਆਪ ਪਾਏ, ਮਾਨਸ ਜਨਮ ਗੁਰ ਭਗਤ ਦੜਾਏ। ਬਿਨ ਭਗਤੀ ਬਿਸਟਾ ਵਿੱਚ ਵਾਸਾ, ਬਿਸਟਾ ਵਿੱਚ ਬਿਰ ਪਾਏ। ਦਾ ਕਰਮ ਹੋਵੇ ਗੁਰ ਭਗਤ ਦੜਾਏ, ਬਿਨ ਕਰਮਾ ਕਿਉਂ ਪਾਇਆ ਜਾਏ। ਆਪੇ ਕਰੇ ਕਰਾਏ, ਕਰਤਾ ਜੋ ਭਾਵੈ ਤਿਵੇਂ ਚਲਾਏ। ਦਾ ਸਿਮਰਤ ਸਾਸ ਤੰਤ ਨਾ ਜਾਣੈ, ਮੂਰਖਿਨ ਦਾ ਤੱਤ ਨਾ ਪਛਾਣੈ। ਆਪੇ ਕਰੇ ਕਰਾਏ, ਕਰਤਾ ਆਪੇ ਭਰਮ ਭੁਲਾਏ। ਦਾ ਸਭ ਕੁਛ ਆਪੇ ਆਪ ਕਰਾਏ, ਆਪੇ ਸਿਰ ਸਿਰ ਧੰਦੇ ਲਾਏ।

ਸਭ ਸਿਸਟੁ ਭਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਰਹੇ ਸਭ ਸਾਚਾ ਆਪੇ ਭੰਨ ਕਢਾਏ ਦਾ ਬਾਜੀ ਗਰ ਇੱਕ ਬਾਜੀ ਪਾਈ ਪੂਰੇ।

ਸਾਧੀ ਕਿਸੇ ਬੁਝਾਏ ਗੁਰਮੁਖੂ ਵਸ ਬੰਧਨ ਤੋੜੈ ਮੁਕਤੀ ਕਹਿ ਕਰ ਪਾਏ ਦਾ ਗਣਤ ਗਣੈ ਸੋ ਜਲੈ ਸੰਸਾਰਾ ਸਹਸਾ ਮੂਲ ਨ ਚੁੱਕੈ ਵੇਕਾਰਾ ਗੁਰਮੁਖੂ ਵੈ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ

ਬਰਸਾਤੀ ਸਹਿਸਾ ਜਾਏ ਗੁਰ ਕੈ ਪਾਣੇ ਚਲੈ ਦਿਨ ਰਾਤੀ ਨਾਮ ਚੇ ਸੁਖ ਪਾਏ ਦਾ ਆਪ ਸਿਰੰਦਾ ਸੱਚਾ ਸੋਈ ਆਪ ਪਾਏ ਖਪਾਏ ਸੋਈ ਗੁਰਮੁਖ ਹੋਇਆ ਸੁਸਦਾ ਸਲਾਹੇ।

ਬਿਨ ਸਤਿਗੁਰ ਸੇਵਿਆ ਮੁਕਤ ਨਾ ਹੋਈ, ਗਿਆਨੀ ਧਿਆਨੀ ਪੁੱਛੋ ਕੋਈ। ਸਤਿਗੁਰ ਸੇਵਿਆ ਤਿਸ ਮਿਲਿਆ ਵਡਿਆਈ, ਦਰ ਸੱਚਾ ਸੋਭਾ ਪਾਏ ਦਾ। ਸਤਿਗੁਰ ਨੂੰ ਸੇਵਿਆ ਤਿਸ ਆਪ ਮਿਲਾਏ, ਮਮਤਾ ਕਾਰ

ਭਾਣੇ ਨੂੰ ਲੋਚੈ ਬਹੁ ਤੇਰੀ, ਆਪਣਾ ਭਾਣਾ ਆਪ ਮਨਾਏਂਦਾ। ਤੇਰਾ ਭਾਣਾ ਮੰਨੈ ਸੋ ਮਿਲੇ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਝੈ ਸਮਾਏ। ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏਂਦਾ। ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ। ਤੁਦੇ ਆਪਣੇ ਭਾਣੇ ਸਭ ਸਿਸਟ ਪਾਈ, ਇਸ ਨੂੰ ਭਾਣਾ ਦੇ ਤੁਸ ਭਾਏ ਦਾ। ਮਨ ਮੁਖਿੰਦਾ ਕਰੇ ਚਿਤਰਾਈ, ਭਾਣੇ

ਲੈ ਅੰਦਰ ਮਹਿਲ ਖਪਾਏ ਗੁਰੂ ਕੈ ਸ਼ਬਦ ਸਾਚ ਚਿਤ ਲਾਏ ਜਿਸਨੂੰ ਸੱਚ ਦੇ ਸੋਈ ਸਚ ਪਾਏ ਸੱਚੇ ਸੱਚ ਮਿਲਾਏ ਦਾ ਨਾਮ ਵਿਸਾਰ ਮੰਥਨ ਦੁਖ ਪਾਇਆ ਮਾਇਆ ਮੂਹ ਸਭ ਰੂਖ ਮਾਇਆ ਬਿਨਾ ਵੈ ਮੰਥਨ ਹੈ ਕਸੁੱਟੀ ਨਰਕ।

ਤਤ ਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਉ ਸੱਚ ਵਾਪਾਰਾ ਨਿਰਮਲ ਵਾਸਾ ਪਾਏ ਦਾ ਅੰਤਰ ਘਰ ਬੰਕੈ ਥਾਨ ਸੁਹਾਇਆ ਗੁਰਮੁਖ ਵਲੈ ਕਿਨੇ ਥਾਨ ਸੁਪਾਇਆ ਇਤ ਸਾਥ ਨਿਭੈ ਸਲਾਏ ਸੱਚੇ ਅਰ ਸੱਚਾ ਮਨ ਵਸਾਏ ਦਾ ਮੇਰਾ ਕਰਤੈ ਕਿ ਬਣਤ ਬਣਾ ਇਸ ਦੇਈ ਵਿਸਵਤ ਪਾਏ ਨਾਨਕ।

ਸੋ ਜਨ ਸਾਚਾ ਜੇ ਅੰਤਰ ਭਾਲੈ ਗੁਰੂ ਕੇ ਸ਼ਬਦ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏਂਦਾ ਵੱਡੇ ਪਹਾਗ ਇਹ ਸਰੀਰ ਪਾਇਆ ਮਾਨਸ ਜਨਮ ਸ਼ਬਦ ਜਿਤ ਲਾਇਆ ਬਿਨ ਸ਼ਬਦ ਹੈ ਸਭ ਅੰਧੇਰਾ ਗੁਰਮੁਖ ਸਾਹਿਬ ਬੁਝਾਏਂਦਾ ਇਕਤ ਇੱਕ ਕਿਤ ਆਏ ਜਨਮ ਗਵਾਏ ਮਨ ਖੁੱਲਾ ਗਿਆ ਦੂਜੇ ਭਾਏ ਵੇਲਾ ਫਿਰ ਹੱਥ ਨ ਆਵੇ ਪੱਗ ਖਿਸਕਿਆ ਪਛਤਾਏਂਦਾ ਗੁਰ ਕੇ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸਚਗੁਣੀ ਗਹੀਰਾ ਸੱਚੋ ਸੱਚ ਵੇਖਿਆ ਸਭ ਥਾਈ ਸੱਚ ਸੁਣੀ ਮਨ ਵਸਾਏਂਦਾ ਹੋਮੈ ਗਣਤ ਗੁਰ ਸ਼ਬਦ ਨਿਵਾਰੇ ਹਰ ਜੀਵ ਹਿਰਦੈ ਰਖੋ ਰੁਧਾਰੇ ਗੁਰ ਕੇ ਸ਼ਬਦ ਸਦਾ ਸਲਾਏ

ਨਾਮ ਸਲਾਏ ਸੱਚਾ ਪੂਰੇ ਭਾਗ ਕੋ ਪਾਏਂਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਅਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸੱਚੇ ਮਨ ਵਸਾਏਂਦਾ ਮਾਇਆ ਮਾਈ ਤ੍ਰੈਗੁਣ ਪਰਸੂਤ ਜਮਾਇਆ ਚਾਰੇ ਵੇਦ ਬ੍ਰਹਮਿਆਂ ਨੂੰ ਫਰਮਾਇਆ ਵਰੈ ਮਾਹੇ ਵਾਰਤਿਤ ਕਰ ਇਸ ਜਗ ਮੈਂ ਸੋਝੀ ਪਾਏਂਦਾ ਗੁਰਸੇਵਾ ਤੇ ਕਰਨੀ ਸਾਰ ਰਾਮ ਨਾਮ ਰਖੋ ਧਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ ਵੇਦ ਪੜਿਆ ਅੰਧ ਨਾ ਵਾਦ ਸੰਭਾਲੇ ਨਾਮ ਨਾ ਚੇਤੇ ਬੱਧਾ ਚਮਕਾ ਲੈ ਦੂਜੇ ਪਾਏ ਸਦਾ ਦੁਖ ਪਾਏ ਤ੍ਰੈਗੁਣ ਭਰਮ ਭੁਲਾਏਂਦਾ ਗੁਰਮੁਖੇਕਸ ਸਿਉਂ ਲਿਵਲਾਏ ਤ੍ਰਿਪਦ ਮਨਸਾ ਮਨੈ ਸਮਾਏ ਸੱਚਾ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏ ਦਾ ਜੋ ਤੁਰ ਰਾਤੇ ਸਿਉਣ ਰਾਤੇ ਗੁਰਪ੍ਰਸਾਦੀ ਸਹਿਜੇ ਮਾਤੇ

ਪ੍ਰਵਾਹੇ ਆਪੇ ਮਿਹਰਬਾਨ ਅਗਮਤ ਆਏ ਅੱਪੜ ਕੋਈ ਨਾ ਸਕੇ ਤੇ ਸਾਨੂੰ ਗੁਰ ਸ਼ਬਦੀ ਮੇਲ ਆਇਆ ਤੁਧਨੋ ਸੇਵਾ ਜੁ ਤੁਧ ਪਾਵੈ ਗੁਰ ਕੈ ਸ਼ਬਦ ਸੱਚ ਸਮਾਵੈ ਅੰਦਨ ਗੁਣ ਰਵੈ ਦਿਨ ਰਾਤੀ ਰਸਨਾ ਰਸ ਭਾਇਆ ਸ਼ਬਦ ਮਰੈ ਸੇ ਮਰਨ ਸਵਾਰੈ ਹਰ ਕੇ ਗੁਣ ਹਿਰਦੈ ਔਰ ਧਾਰੈ ਜਨਮ ਸਫਲ ਹਰ ਚਰਨੀ ਲਾਗੇ ਦੂਜੇ ਭਾਇ ਚੁਕਾਇਆ ਹਰ ਜੀਉ ਮਿਲੇ ਆਪ ਮਿਲਾਏ ਗੁਰਕੈ ਸ਼ਬਦ ਆਪ ਗਵਾਏ ਆਨ ਦਿਨ ਸਦਾਰ ਪਤੀ ਦਾ ਤੇਜ ਜਗ ਮੈਂ ਲਾਹਾ ਪਾਇਆ ਤੇਰੇ ਗੁਣ ਕਹਾਂ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕੀਮਤ ਨਹੀਂ ਅੰਤ ਨਾ ਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖਦਾਤਾ ਗੁਣ ਮੈਂ ਗੁਣੀ ਸਮਾਇਆ ਇਸ ਜਗ ਮੈਂ ਮੋਹੈ ਪਸਾਰਾ ਮਨਮੁਖ ਗਿਆਨੀ ਅੰਧ ਅੰਧਾਰਾ ਤੰਦੇ ਤਾਪ ਜਨਮ ਗਵਾਇਆ ਬਿਨਾਂ ਮੈਂ ਦੁੱਖ ਪਾਇਆ ਕਰਮ ਹੋਵੇ ਤਾਂ ਸਤਿਗੁਰੂ ਪਾਏ ਮੈਂ ਮੈਲ ਸ਼ਬਦ ਜਲਾਏ ਮਨ ਨਿਰਮਲ ਗਿਆਨ ਰਤਨ ਚਾਨਣ ਗਿਆਨ ਅਧੇਰ ਗਵਾਇਆ ਤੇਰਾ ਨਾਮ ਅਨੇਕ ਕੀਮਤ ਨਹੀਂ ਪਾਈ ਸਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿ ਸਮਾਇਆ ਆਪ ਤੂੰ ਆਪੇ ਸਹਿਜ ਸਮਾਇਆ ਮਨ ਅਮੋਲ ਕਗਮ ਪਾਰਾ ਨਾ ਕੋਹੁਆ ਤੁਲਣ ਹਾਰਾ ਆਪੇ ਤੁਲੇ ਤੋਲ ਤੁਲਾਏ ਗੁਰ ਸ਼ਬਦੀ ਮੇਲ ਤੁਲਾਇਆ ਸੇਵਕ ਸੇਵੈ ਕਰਾਇ ਅਰਦਾਸ ਤੂੰ ਆਪੇ ਮੇਲੈ ਬਾਲੈ ਪਾਸ ਸਭਨਾ ਜੀ ਆਕਾ ਸੁਖਦਾਤਾ ਪੂਰੇ ਕਰਮ ਧਿਆਇਆ ਜਤ ਸਤ ਸੰਜਮ ਜੇ ਸਚ ਕਮਾਵੈ ਮਨ ਨਿਰਮਲ ਜੇ ਹਰ ਗੁਣ ਗਾਵੈ ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੈ ਹਰ ਜੀਓ ਮੇਰੇ ਭਾਇਆ ਜਿਸ ਨੂੰ ਬਜਾਏ ਸੋਈ ਬੁਝੈ ਹਰ ਗੁਣ ਗਾਵੈ

ਸੋ ਚੁਪਾਇਆ ਬਿਨ ਕਰਮਾ ਹੋਰ ਫਰੇ ਕੁਨੇਰੀ ਮਰ ਮਰ ਜਨਮ ਮੈਂ ਚੁੱਕੇ ਨਾ ਫੇਰੇ ਬਿਕਾਰਾ ਤਬ ਕੁਮਾਵੇ ਸੁਪਨ ਕਬ ਹੋ ਪਾਇਆ ਬਹੁਤੇ ਦੇਖ ਕਰੇ ਬੇਕਤਾਰੀ ਬਿਨ ਸ਼ਬਦ ਹੁਮੇ ਕਿਨੇ ਨਾ ਮਾਰੇ ਜੀਵਤ ਮਰੇ ਤਾਂ ਮੁਕਤ ਪਾਏ ਸੱਚੇ ਨਾਏ ਸੁਮਾਇਆ ਗਿਆਨ ਤ੍ਰਿਸ਼ਨਾ ਇਸ ਧਣ ਜਲਾਏ ਤਿਸ ਦੀ ਬੁੱਝੇ ਜੇ ਗੁਰੂ ਸ਼ਬਦ ਵਜਾ ਕਮਾਏ ਤਨ ਮਨ ਸੀਤਰ ਕੋ ਨਿਵਾਰੇ ਹੁਮੇ ਸਮਾਰ ਸਮਾਇਆ ਸੱਚਾ ਸਾਹਿਬ ਸੱਚੀ ਵਿੜਿਆਏ ਗੁਰ ਪ੍ਰਸਾਦੀ ਵਿਰੜੇ ਭਾਏ ਨਾਨਕ ਏਕ ਕਹੇ ਬੇਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਭਗਤਾਂ ਲੈ ਮਿਲਾਏ ਭਗਤ ਸਲਾਹ ਸਦਾ ਲਿਵ ਲਾਏ ਤੋ ਸਰਣਾਏ ਉਬਰੇ ਕਰਤੇ ਆਪੇ ਮੇਲ ਮਿਲਾਇਆ ਪੂਰੇ ਸ਼ਬਦ ਭਗਤ ਸੁਹਾਵੇ ਸੁਹਾਈ ਅੰਤਰ ਸੁਖ ਤੇਰੇ ਤੇਰੇ ਮਨ ਭਾਈ ਤਾਂ ਮੰਤਨ ਸੱਚੀ ਭਗਤੀ ਰਾਤ ਸੱਚੇ ਸੁਧ ਦਿਲਾਏ ਹੋਮੇ ਵਿੱਚ ਸਦ ਜਲੇ ਸਰੀਰਾ ਕਰਮ ਹੋਵੇ ਭੇਟੇ ਗੁਰਪੂਰਾ ਅੰਤਰ ਗਿਆਨ ਸਦਬੁਜਾਏ ਸਤਿਗੁਰ ਤੇ ਸੁਖ ਪਾਏ ਮਾਨ ਗੋਇੰਦਾ ਅੰਤ ਕਮਾਏ ਬਹੁ ਸੰਗੜ ਜੋਨੀ ਫਰਮਾਏ ਜਮਕਾ ਜਿਹੜਾ ਕਦਨ ਕਾਟੇ ਅੰਤ ਗਏ ਅੰਤੇ ਬਹੁਤ ਉਪਾਏ ਆਵਣ ਜਾਣਾ ਸ਼ਬਦ ਨਿਵਾਰੇ ਸਤਨਾਮ ਰੱਖੇ ਉਤਾਰੇ ਗੁਰ ਕੈ ਸ਼ਬਦ ਮਰੇ ਮਨ ਮਾਰੇ ਹੋਮੇ ਜਾਏ ਸੁਮਾਇਆ ਆਵਣ ਜਾਣੇ ਪ੍ਰਜਵ ਗੋਏ ਬਿਨ ਗੁਰੂ ਸਾਹਿਬ ਬਿਨ ਸਤਿਗੁਰ ਫਿਰ ਕੋਈ ਨਾ ਹੋਏ ਅੰਤਰ ਜੋ ਸ਼ਬਦ ਸੁਖ ਪਾਇਆ ਵਸਿਆ ਜੋਤੀ ਜੋਤ ਮਿਲਾਇਆ ਪੰਜ ਦੂਤ ਜਿਦੈ ਵਿਕਾਰਾ ਮਾਇਆ ਮੋਹ ਕੈ ਪ੍ਰਸਾਦ ਸਤਿਗੁਰ ਸੇਵੇ ਤਾਂ ਮੁਕਤ ਹੋਵੇ ਪੰਚ ਦੂਤ ਵਸਿਆ ਵਾਹਿਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਬੇਵਾਰੋ ਵਾਰਾ ਸਤਿਗੁਰੂ ਭੇਟੇ ਸਤ ਜਿਰੜਾਏ ਸਤਨਾਮ ਮਨ ਪਾਇਆ ਸੱਚਾ ਦਰ ਸੱਚਾ ਦਰਬਾਰਾ ਸੱਚੇ ਸੇਵਾ ਸਤ ਪਿਆਰਾ ਸੱਚੀ ਧੁਨ ਸੱਚੇ ਗੁਣ ਗਾਵੇ ਸੱਚੇ ਮਾਇ ਸਮਾਇਆ ਘਰੇ ਅੰਦਰ ਘੋ ਕਰ ਪਾਏ ਗੁਰ ਕੇ ਸ਼ਬਦੇ ਸਹਿ ਸੁਹਾਏ ਇੱਥੇ ਸੋ ਗੁੰਜੋਗ ਨ ਵਿਆਪੇ ਸਹਿਜੇ ਸਹਿ ਸਮਾਇਆ ਦੂਜੇ ਭਾਏ ਦੁਸ਼ਟਾ ਕਾ ਵਾਸਾ ਭਾਉਂਦੇ ਫਿਰੇ ਮੋਹ ਬੋ ਪਿਆਸਾ ਕੁਸੰਗਤ ਵੈ ਸਦਾ ਦੁੱਖ ਪਾਵੇ ਦੁੱਖੋ ਦੁੱਖ ਕਮਾਇਆ ਸਤਿਗੁਰੂ ਬਾਜੋ ਸੰਗਤ ਨਾ ਹੋਈ ਬਿਨ ਸ਼ਬਦੇ

ਮੋਠ ਭਰੀ ਭਰਮ ਨਿਵਾਰੇ ਆਪੇ ਕਿਰਪਾ ਕਰੇ ਸੁਦਾਤਾ ਆਪੇ ਮੇਲ ਮਿਲਾਇਆ ਸਦੀ ਨੇੜੇ ਦੂਰ ਨ ਜਾਣੋ ਗੁਰ ਕੈ ਸਭ ਨਜੀਕ ਪਛਾਣੋ ਵਿਖਿਆ ਕੌਣ ਕਿਰਨ ਪ੍ਰਗਾਸੈ ਪ੍ਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਏ ਆਪ ਮਾਰ ਆਪੇ ਮਰਜ ਵਾਲੇ ਅਵਰਣ ਕੋਈ ਨਾਨਕ ਨਾਮ ਮਿਲੇ ਵਡਿਆਈ ਆਪੇ ਆਪ ਗੁਆਏ ਸੁਖ ਪਾਇਆ ਮਾਰੂ ਸੋਖ ਸੋਲਹੇ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸੱਚਾ ਆਪ ਸਵਰਨ ਹਰ ਅਵਰਨ ਸੂਜਸ ਬੀਜੀ ਕਾਰ ਗੁਰਮੁਖ ਸਤਿ ਕੜੇ ਅੰਤਰ ਸਜੇ ਸਰ ਸਮਾਈ ਹੈ ਸਭਨਾ ਸੱਚ ਵਛੇ ਸਮਣ ਮਾਹੀ ਗੁਰ ਪ੍ਰਸਾਦੇ ਸਹਿ ਸਮਾਏ ਗੁਰ ਗੁਰ ਕਾ ਸਦਾ ਸੁਖ ਪਾਇਆ ਗੁਰਚਰਨ ਦਲਾਈ ਹੈ ਸਤਿਗੁਰ ਤੇ ਗਿਆਨ ਸਤਿਗੁਰ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰਨ ਦੂਜਾ ਸਤਿਗੁਰ ਤੇ ਨਾਮ ਧਨ ਧਨ ਪਾਇਆ ਸਤਿਗੁਰ ਕੀ ਸੇਵਾ ਪਾਈ ਹੈ ਬਿਨ ਸਤਿਗੁਰ ਜੋ ਦੂਜੇ ਲਾਗੇ ਆਵੇ ਜਾਏ ਭਰਮਰ ਭਾਗੇ ਨਾਨਕ ਤਿਨਕੇ ਫਿਰਕਤ ਹੋਵੇ ਜੇ ਗੁਰਮੁਖ ਤਰਹਿ ਕਰ ਹਰੈ ਸਰਣਾਈ ਹੈ ਗੁਰਮੁਖ ਪ੍ਰੀ ਸਦਾ ਸਾਚੀ ਸਤਿਗੁਰ ਤੇ ਮੰਗੋ ਨਾਮ ਜਾਚੀ ਹੋ ਦਿਆਲ ਕਿਰਪਾ ਕਰ ਹਰ ਜੀਉ ਰੱਖ ਲੈ ਵਾ ਗੁਰੂ ਸਰਣਾਈ ਹੈ ਅੰਮ੍ਰਿਤ ਰਾ ਸਤਿਗੁਰ ਸੂਚ ਆਇਆ ਦਸਵੇਂ ਦੁਆਰ ਪ੍ਰਗਟ ਹੋਏ ਆਇਆ ਤੈ ਅਨੰਦ ਸ਼ਬਦ ਜੈ ਤੁਣ ਬਾਣੀ ਸਹਿਜ ਸਹਿਜ ਸਮਾਈ ਹੈ ਜਿਨ ਕੋ ਕਰਤੇ ਧੁਰਨ ਖਮਾਈ ਅਣ ਦਿਨ ਗੁਣ ਗੁਰ ਗੁਰ ਗੁਰ ਕਰਤ ਵਿਹਾਈ ਬਿਨ ਸਤਿਗੁਰ ਕੋ ਸੁਜੇ ਨਾਹੇ ਗੁਰਚਰਨ ਜਿਦ ਲਾਏ ਹੈ ਜਿਸ ਭਾਵੈ ਤੁਸੀਂ ਆਪੇ ਦੇ ਗੁਰਮੁਖ ਨਾਮ ਪਦਾਰਥ ਲੈ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਹੈ ਗਿਆਨ ਤਨ ਮਨ ਪ੍ਰਗਟ ਭਇਆ ਨਾਮ ਪਦਾਰਥ ਸਹਿਜੇ ਲੈ ਆਏ ਵਡਾਈ ਗੁਰਤੇ ਪਾਏ ਸਤਿਗੁਰ ਕੋ ਸਦ ਬਲਜਾਈ ਹੈ ਪ੍ਰਗਟਿਆ ਸੂਰ ਨਿਸ ਮਿਟਿਆ ਦਿਆਰਾ ਗਿਆਨ ਮਿਟਿਆ ਗੁਰੂ ਰਤਨ ਪਾਰਾ ਸਤਿਗੁਰੁ ਗਿਆਨ ਰਤਨ ਧਨ ਅਤ ਪਾਰੀ ਗੋ ਕਰਮ ਮਿਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟਿ ਹੈ ਸੋਏ ਜੋ ਯੁਗ ਨਿਰਮਾ ਚਲੋ ਨਾਮੇ ਨਾਮ ਤੇ ਸੁਖ ਪਾਇਆ ਨਾਮ ਰਹਿ ਨਿਵਲਾਈ ਹੈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਏ ਸਮਾਵੇ ਨਾਨਕ ਨਾਮ ਤੇ ਆਈ ਹੈ ਭਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਬਕਾਨੀ ਹਰ ਹਰ ਕਰ ਸਦਮ ਵਿਸੈ ਹਰ ਚਰਨ ਜਦਲ ਮਨ ਲਾਈ ਹੈ ਹਾਂ ਮੂਰਖ ਗਿਆਨ ਗਿਆਨ ਕੁਛ ਨਾਹੀ ਸਤਿਗੁਰ ਤੇ ਸਮਝ ਪੜੀ ਮਨ ਮਾਹੀ ਹੋ ਦਿਆਲ ਕਿਰਪਾ ਕਰ ਹਰ ਜੀਓ ਸਤਿਗੁਰ ਤੇ ਸੇਵਾ ਲਾਈ ਹੈ ਸਤਿਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਦਾਤਾ ਜਿਨੇਕ ਪੁਛਾਤਾ ਸਰਬੇਰਾ ਵਰਿਆ ਸੁਖਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰ ਸਮਾਈ ਹੈ ਜਿਨ ਕੋ ਆਦਿ ਮਿਲੇ ਬੜੇ ਆਏ ਸਤਿਗੁਰ ਮਨ ਵਸੈਲੀ ਬੁਲਾਏ ਆ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮਹੱਲਾ ਚੌਥਾ ਹਰ ਕਮ ਗੁਰਜ ਸਦਾ ਵਿਨਾਸੀ ਸਰਬੇਰਾ ਕਰ ਰਵ ਰਿਆ ਕਟਵਾਸੀ ਤਿਸ ਮਿਲਿਆ ਨਾ ਕੋਈ ਦਾਤਾ ਨਾ ਤਿਸ ਸਰੇ ਉਹ ਪ੍ਰਾਣੀ ਹੈ ਜਾ ਕੋ ਰਾਖੇ ਹਰ ਆਖਣ ਹਰ ਤਾ ਕੋਈ ਨ ਸਾ ਕੁਛ ਮਾਰਾ ਸੋ ਅਸਾਰ ਸੇਵ ਸੰਤ ਜਾਂ ਕੀ ਉਤਮ ਬਾਣੀ ਹੈ ਜਾ ਜਾਪੇ ਕਿਛੁ ਕਿਥਾਉ ਨਾਹੀ ਤਾ ਕਰਤਾ ਭਰਪੂਰ ਸਮਾਹੀ ਸੁਕੇ ਤੇ ਹੁਣ ਹਰਿਆ ਕੀਰਤਨ ਹਰ ਧਿਆਓ ਚੋਜ ਵਿੜਾਣੀ ਹੈ ਜੋ ਜੀਆਂ ਕੀ ਵੇਦਨ ਜਾਣੈ ਤੇ ਸਾਹਿਬ ਕਹਿ ਕੁਰਬਾਨੈ ਤਿਸ ਅੱਗੇ ਜਨ ਕਰ ਬਿਨੰਤੀ ਜੋ ਸਰਬ ਸੁਖਾਂ ਕਾ ਦਾਨੀ ਹੈ ਜੋ ਜੀ ਕੀ ਸਾਰ ਨ ਜਾਣੈ ਤਿਸ ਕੁਛ ਨਾ ਕੀਏ ਜਾਣੈ ਮੂਰਖ ਸੋ ਨਾ ਲੂਜ ਪ੍ਰਾਣੀ ਅਰਜ ਪੀਏ ਪਦ ਨਿਰਵਾਣੀ ਹੈ ਨਾ ਕਰ ਚਿੰਤ ਚਿੰਤਾ ਕਰਤੇ ਹਰ ਦੇਵੇ ਜਲ ਥਲੇ ਜਨਤਾ ਸਭ ਤਿਆ ਚਿੰਤ ਦਾਨ ਦੇ ਪ੍ਰਮੇਰਾ ਚ ਵਿੱਚ ਪਾਥਰ ਕੀੜ ਬਖਾਣੀ ਹੈ ਨਾ ਕਰ ਆਸ ਮਿਹਤ ਸੁਤ ਭਾਈ ਨਾ ਕਰ ਆਸ ਕਿਸੇ ਸਾਹ ਵਿਵਹਾਰ ਕੀ ਪਰਾਈ ਬਿਨ ਹਰ ਨਾਮ ਕੋ ਬੇਲੀ ਨਾਈ ਹਰ ਜਪੀ ਸਾਰੰਗ ਬਾਣੀ ਹੈ ਅਣਦਿਨ ਨਾਮ ਸੁਭੋ ਬਣਵਾਰੀ ਸਭਾ ਸਾ ਮਨਸਾ ਪੂਰੇ ਧਾਰੀ ਜਨ ਨਾਨਕ ਨਾਮ ਜਪੋ ਭਾਉ ਖੰਡਨ ਸੁਖ ਸਹਿਜੇ ਰਹਿਣ ਵਿਹਾਣੀ ਹੈ ਜਿਨ ਅਰਸੇ ਵੈ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸਰਨ ਪਰੇ ਤਿਸ ਕੀ ਪਤ ਰਾਖੇ ਜੈ ਪੁੱਛੋ ਵੇਦ ਪੁਰਾਣੀ ਹੈ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੇ ਗੁਰ ਕੈ ਸ਼ਬਦ ਭਰਮ ਪੋ ਪਾਗੇ ਵਿੱਚ ਗ੍ਰਹਿ ਸਦਾ ਰਹੇ ਉਦਾਸੀ ਜੋ ਕਮਲ ਰਹੇ ਵਿੱਚ ਪਾਣੀ ਹੈ ਵਿੱਚ ਹੋਮੈ ਸੇਵਾ ਥਾਏ ਨਫਾਏ ਜਨਮ ਰੇ ਫਿਰ ਆਵੇ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ
हों क्या गुण तेरे आख वखा आखा स्वामी तू सर्व जिया का अंतरजामी हों मांगो दान तुझे पै करते हर अंतर नाम वखाणी है। किसे ही जोर हंकार बोलन का किसी जोर जमाया दीवान माया का मैं हार बिन तेग तरह वर्ण का ही तू करते राख मैं निमाणी है। निमाणे मान करे तुत भावे होर केती चक चक आवे जावे जिनका पख करे तू स्वामी तिनकी ऊपर गलत दयानी है। हर हर नाम जिनी सदा त्याए तिनी गुरु प्रसाद परम पद पाया जिन हर सेवा तुन सुख पाया बिन सेवा पछोतानी है। तू समय वर्त हर जगनाथ सो हर जपे जिस गुरमसक हाथ हर की शरण पया हर जपे जान नानक दास दसानी है। मारू सुल है महला पंजे कौं कर सतगुरु प्रसाद कला उपाय धरि जिन तरना गगन है कुमे सरना गण उपाय दिन में बाबा दे सो प्रभु राखे पाए जी जंत को रिजक संभाए करम कर समर्थ वाहे खिन मैं था बूथा पुनहार सोई तेरा सहाई है। मात गर्व मैं जिन प्रतपालिया सास ग्रास हो संग संभालिया सदा सदा जपे सो प्रीतम वड्डी जिस वड्याई है। सुलतान खान करे खिनकीर गरीब नवाज रखे करे प्रमीर गर्व निवारण सर्व सुधार ने किस कीमत कही न जाई है। सो पतवंता सो तनवंता जिस मन वस्यार भगवंता मात पिता सुबंध पाए जिन एह श्रेष्ठ उपाई है। प्रभु पाए सरना भवनी करना सासंग ने चोए तरना मन बच कर मुक मन बच कर्म राधे करता जिस नाही कदेव सजाई है। गुणदान मंतन है मैं रविया जन्म वरण की जो न फविया दुख विनाशन सो किया सुख डेरा दुख विनाश किया सुख डेरा जातृत्र गाई है। मीत हमारा सोई स्वामी तन तनंतरे अंतर जामे सिमर सिमर पूर्ण परमेश्वर चिंता गणत मिटाई है। हर का नाम को लखत बाह हर जस कीर्तन संग तन लाहता ज्ञान खड़ कर कृपा दीना दूत रह करताई है। हर का जाप जो जब जपने जीत आवसो करे अपने लक्ष राशि नर गुण देखो रस कर रस करस गुण गाई है। खंड ब्रह्मंड उदाहरण हर उचता गम अपार जिसनु कृपा करे प्रभु अपनी सोजन से त्याई है। बंधन तोड़ लिए प्रभु मोले कर कृपा किने कर गुले अनहद ऋण चुनकार सह चुन साची कार कमाई है। मन प्रतीत बनी प्रभु तेरी बिंस गई हुमे मत मेरे अंगीकार किया प्रभु अपने जग में सो सुहाई है। जय जयकार करो जब जिये जय जयकार जपो जगदीशा बल बल जय प्रभनीस दिस जिस बिन तू जावरण कोई दिस एक जगत सबाई है। सत सत सत प्रभु साध जात गुरु प्रसाद सदा मन रात सिमर सिमर जीवै जन तेरे एक ओंकार समाई है। भगत जना का प्रीतम प्यारा सब उदाहरण खसम हमारा सिमर सिमर नाम पुनी सब इच्छा जा नानक पैज रखाई है। मारू सोले महला पंजवा ओंकार

ਹਰ ਸੋ ਕੁਛ ਕਰੇ ਜੇ ਹਰ ਕੇ ਵੇ ਬਸੰਤਾ ਪਾਵੇ ਤੀਤਾ ਲੋੜੇ ਸੋਈ ਪਰਾਇਣ ਦਰ ਫੇਰ ਨ ਕੋਈ ਪਾਇੰਦਾ ਜਿੱਥੇ ਔਕੜਿਆ ਬਣਦ ਹੈ ਪ੍ਰਾਣੀ ਜਿੱਥੇ ਹਰ ਤੇ ਆਈਏ ਸਾਰ ਮਪਾਣੀ ਜਿੱਥੇ ਪੁੱਤਰ ਕੁਲਿੱਤਰ ਕੋ ਨਾ ਬੇਲੀ ਕੋਈ ਤਿੱਤੇ ਹਰ ਆਪ ਜਾਇੰਦਾ ਵੱਡਾ ਸਾਹਿਬ ਕਮਥਾ ਕਿਉਂ ਮਿਲੀਏ ਭਰਾਵੇ ਪ੍ਰਭਾਹ ਕਾਰ ਸਿਰ ਗਜ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਇੰਦਾ ਹੁਕਮ ਜੇ ਸੋ ਸੇਵੇ ਕਹੀਏ ਬੁਰਾ ਭਲਾ ਦੋ ਸੰਸਰ ਸਹੀ ਹੈ ਹੋਮੇ ਮਾਰ ਹੋਮੇ ਜਾ ਤੇ ਕੋ ਬੂਜੈ ਸੋ ਗੁਰਮੁਖ ਸਹਿ ਸਮਾਇੰਦਾ ਹਰ ਕੇ ਬੁਖ ਸਦਾ ਸੁਖਵਾਸੀ ਬਾਲ ਸੁਭਾ ਸੁਭਾਏ ਅਤੀਤ ਉਦਾਸੀ ਅਣਕ ਰੰਗ ਕਰੈ ਬੋ ਪਾਤੀ ਜੋ ਪਿਤਾ ਭੁਤ ਲੜਾਇੰਦਾ ਗੁਮ ਗੋਚਰ ਕੁੰਦਨੀ ਪਾਈ ਤਾਂਬੜੀਏ ਜਾਂ ਲੈ ਮਿਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਣ ਕੋ ਜਿਨ ਧੁਰ ਮਸਤਕ ਲੇਖ ਲਿਖਾਇੰਦਾ ਆਪ ਤੂੰ ਆਪੇ ਕਰਤਾ ਕਾਰਨ ਕਰਤਾ ਸ੍ਰਿਸ਼ਟ ਉਪਾਇ ਧਰੀ ਸਭ ਤਰਣਾ ਜਨ ਨਾਨਕ ਸਰਨ ਪਿਆ ਹਰਦੁਆਰੇ ਹਰ ਪਾਵੇ ਲਾਜ ਰਖਾਇੰਦਾ ਮਾਰੂ ਸੁਲਹ ਮਹੱਲਾ ਹੁਕਮ ਕਰ ਸਤਿਗੁਰੂ ਪ੍ਰਸਾਦ ਜੋ ਦਿਸੇ ਸੋ ਇੱਕ ਤੂੰ ਹੈ ਬਾਣੀ ਤੇਰੀ ਸਰਨ ਸੁਣੂਈ ਹੈ ਦੂਜੀ ਅਵਰਨ ਜਪ ਸੁਕਾਏ ਸਕਲ ਤੁਮਾਰੀ ਤਾਰਨ ਆਪ ਚ ਤਾਰੇ ਆਪਣਾ ਕੀਏ ਆਪੇ ਆਪ ਆਪ ਪ੍ਰਵਿਸਥੀ ਹੈ ਆਪ ਉਪਾਇ ਰਿਚਾਲ ਵਸਾਰਾ ਆਪੇ ਕਣ ਕਰ ਸਾਰਨਾ ਇੱਕ ਉਪਾਇ ਵੜ ਦਰਬਾਰੀ ਇੱਕ ਉਦਾਸੀ ਇੱਕ ਪਰਵਾਰੀ ਇੱਕ ਭੁੱਖੇ ਇੱਕ ਤ੍ਰਿਪਤ ਖਾਏ ਸਭ ਸੇ ਤੇਰਾ ਪਾਰਣਾ ਆਪੇ ਸਤ ਸਤ ਸਤ ਸਾਚਾ ਉਤਪੋਤ ਭਗਤਨ ਸੰਗਰਾਚਾ ਆਪੇ ਗੁਪਤ ਭਗਤ ਹੈ ਆਪੇ ਗੁਪਤ ਆਪੇ ਪ੍ਰਗਟ ਆਪਣਾ ਆਪ ਵਸਾਰਨਾ ਸਦਾ ਸਦਾ ਸਦ ਹੂਵਣ ਹਰ ਉੱਚਾ ਕਮਥਾ ਉਪਾਰਾ ਉਨੇ ਭਰੇ ਭਰੇ ਭਰੇ ਉਨੇ ਦੇ ਚਲ ਸਵਾਮੀ ਕੇ ਕਾਰਣਾ ਮੁਖ ਸਲਾਹੀ ਸਚੇ ਸਾਹਾ ਨੈਨੀ ਪੇ ਕਾਗਮਤਾ ਕਰਣੇ ਸੁਨ ਸੁਨ ਮੰਤਨ ਹਰਿਆ ਮੇਰੇ ਸਾਹਿਬ ਕਮ ਪਵਧਾਰਨਾ ਕਰ ਕਰ ਵੇਖੇ ਕੀ ਤੈ ਆਪਣਾ ਜੀ ਜਨ ਸੋਈ ਹੈ ਸਰਨ ਜਪਣਾ ਆਪਣੀ ਕੁਦਰਤ ਆਪੇ ਜਾਣੇ ਨਿਧਰਿੰਦਰ ਨਿਹਾਲਨਾ ਜੰਤ ਸੰਤ ਸਭਾ ਜੈ ਪੇ ਵੈਸੇ ਪ੍ਰਭਾਸੇ ਅਨੰਤ ਮੰਗਲ ਜੈ ਹਰ ਚਲ ਤੁਮਾਸੇ ਗੁਣ ਗਾਵੈ ਹਣ ਤੁਨ ਬਾਣੀ ਤਹ ਨਾਨਕ ਦਸ ਦਸਾਇ ਨਾ ਆਵ ਨ ਜਾਣਾ ਸਭ ਚਲ ਤੁਮਾਰਾ ਕਰ ਕਰ ਦੇਖੇ ਤੈ ਦੇਖੇ ਕਿਹੜਾ ਪਾਰਾ ਆਉ ਪਾਇਓ ਪਾਲਣ ਹਾਰਾ ਆਪਣਾ ਕੀ ਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਮਿਲਹਾਰੀ ਦੇ ਕਰ ਜੋੜ ਚਮਰੋ ਦਿਨ ਰਾਤੀ ਮੇਰੇ ਸਵਾਮੀ ਹੁਕਮ ਪਾਲਣਾ ਤੂੰ ਦੂਜੇ ਕੀ ਸਲਾਈ ਕੋਵੇ ਕੁਝ ਪੀ ਦਿਨ ਮਨ ਮਾਹੀ ਹੁਕਮ ਬੂਝਣ ਪਏ ਨਿਹਾਲ ਇਹ ਭਗਤਾਂ ਕੀ ਘਾਲਣਾ ਗੁਰੂ ਉਪਦੇਸ਼ ਜਪੀਏ ਮਨ ਸਾਚਾ ਗੁਰੂ ਉਪਦੇਸ਼ ਰਾਮ ਰੰਗ ਰਾਚਾ ਗੁਰੂ ਉਪਦੇਸ਼ ਟੁੱਟੈ ਸਭ ਬੰਧਨ ਇਹ ਭਰਮ ਹੋ ਪਰ ਜਾਲਣਾ ਜੈ ਰਾਖੇ ਸੋਏ ਸੁਖਾਨਾ ਸਹਿਜੇ ਹੋਏ ਸੋਏ ਭਲਮਾਨਾ ਬਿਨਸ ਬੈਰ ਨਹੀਂ ਕੋ ਬੈਰੀ ਸਭ ਏਕੂ ਹੈ ਭਾਲਣਾ ਡਰ ਚੁੱਕੇ ਬਿਨਸੇ ਦੇ ਆਰ ਪ੍ਰਗਟ ਭਏ ਪ੍ਰਭੁ ਨਿਰਾਰੇ ਆਪ ਛੋੜ ਭਏ ਸਰਣਾਏ ਜਿਸ ਕਰ ਸਾ ਤੁਸ ਕਾਲਣਾ ਐਸਾ ਕੋਵੜ ਭਾਗੀ ਆਇਆ ਅੱਠ ਫੈਰ ਜਨ ਕਸਮ ਤੇ ਆਇਆ ਤੇ ਜਨ ਕੇ ਸੰਗਤਰੇ ਸਭ ਕੋ ਆਏ ਸੋ ਪਰਿਵਾਰ ਸਧਾਰਨਾ ਏ ਬਖਸ਼ਿਸ ਕਦਮ ਤੇ ਪਾਵਾਂ ਅੱਠ ਪੈਰ ਕਰ ਜੋੜ ਤੇ ਆਵਾਂ ਨਾਮ ਜਪੀ ਨਾਮ ਐਸਾ ਸੁਣਾਵਾਂ ਨਾਮ ਨਾਨਕ ਮਿਲੇ ਉਸਾਰਨਾ ਮਾਰੂ ਮਹੱਲਾ ਪੰਜਵਾਂ ਸੂਰ ਦੇਖ ਨ ਭੁੱਲ ਗੁਆਰ ਮਿਥਨ ਮੁਹਾਰਾ ਝੂਟ ਪਸਾਰਾ ਜਗ ਮੈਂ ਕੋਈ ਰਹਿ ਨ ਪਾਏ ਨੀ ਚਲੇ ਨਾਰਾਇਣਾ ਗੁਰਪੁਰੇ ਕੀ ਬੋ ਸਰਣਾਈ ਮੋ ਸੋਗ ਸਭ ਭਰਮ ਮਿਟਾਈ ਕੋ ਮੰਤਰ ਦਾਏ ਔਖਦ ਸੱਚ ਨਾਮ ਰਿਦ ਗਾਇਨਾ ਜਿਸ ਨਾਮੇ ਕੋ ਤਰਸੇ ਬੋ ਦੇਵਾ ਸਗਲ ਭਗਜਾ ਕਰਦੇ ਸੇਵਾ ਨਾਥਾ ਨਾ ਦੀਨ ਦੁਖ ਭੰਜਨੇ ਸੋ ਗੁਰਪੁਰੇ ਤੇ ਪਾਇਨਾ ਗੁਰਦੁਆਰ ਨ ਕੋਈ ਸੂਜੇ ਤ੍ਰਿਭੁਨ ਧਾਵੇ ਤਾਂ ਕੁਛ ਨਾ ਸੂਜੇ ਬੁੱਝੇ ਸਤਿਗੁਰੂ ਸਾਹਿਬ ਭੰਡਾਰ ਨਾਮ ਜਿਸ ਰਤਨਮਿਤ ਸੇ ਦੇ ਪਾਏ ਨਾ ਜਾ ਕੀ ਧੂਰ ਕਰੇ ਪੁਣੀਤਾ ਸੁਣ ਸੇ ਨਾ ਪਾਵੇ ਮੀਤ ਸਤਿਪੁਰਖ ਸਤਿਗੁਰੂ ਪਰਮੇਸ਼ਰ ਹੈ ਜਿਸ ਭੇਟ ਪਾਰ ਪਰਾਏ ਨਾ ਪਾਰ ਜਾਤ ਲੋੜੈ ਮਨ ਪਿਆਰੇ ਕਾਮ ਤਿੰਨ ਵਸੋਹੀ ਦਰਬਾਰੇ ਤ੍ਰਿਪਤ ਸਮੁਖ ਸੇਵਾ ਗੁਰਪੂਰੈ ਨਾਮ ਕੁਮਾਏ ਦਸਾਏ ਨਾ ਗੁਰ ਕੈ ਸ਼ਬਦ ਮਰੈ ਪੰਸਤਾ ਤੂੰ ਭੈ ਭੈ ਪਾਰ ਪ੍ਰਭੁ ਹੋਇ ਨਿਰਮਲਾ ਤੂੰ ਪਾਰਸ ਜਾ ਭੇਟੇ ਗੁਰਪੂਰਾ ਤਾਂ ਪਾਰਸ ਪਰਸ ਦਿਖਾਏ ਨਾ ਕਈ ਬੈਕੁੰਠ ਨਹੀਂ ਲਵੇ ਲਾਗੇ ਮੁਕਤ ਕੀ ਪਪੜੀ ਭੀ ਗਿਆਨੀ ਤਿਆਗੇ ਏ ਅੰਕਾਰ ਸਤਿਗੁਰ ਤੇ ਪਾਈਏ ਹਉ ਬਲ ਬਲ ਗੁਰ ਦਰਸਾਏ ਨਾ ਗੁਰ ਕੀ ਸੇਵਾ ਨ ਜਾਣੇ ਕੋਏ ਗੁਰ ਪਾਰ ਪ੍ਰਭੁ ਪਰਮੇਸ਼ਰ ਅੱਗੇ ਚਰ ਸੋਏ ਜਿਸਨੂੰ ਲਾਇ ਲੈ ਸੋ ਸੇਵਕ ਜਿਸ ਪੜਪਾ ਮਥਾਏ ਨਾ ਗੁਰ ਕੀ ਮਹਿਮਾ ਬੇਦ ਨ ਜਾਣੈ ਸਤੁਸ਼ ਮਾਤ ਸੁਨ ਸੁਨ ਵਖਾਨੈ

ਆਗ ਪਾਰ ਪਰਮ ਪਰ ਸਤਿਗੁਰੂ ਜਿ ਸਿਮਰਤ ਮਨ ਸਿਧਲਾਇ ਨਾ ਜਾ ਕੀ ਸੋ ਸੁਣੀ ਮਨ ਹਰਿਆ ਹਿਰਦੇ ਵਸੇ ਨਾ ਠੰਡਾ ਥੀ ਦੇਵ ਸਦਾ ਡੰਡਾ ਥੀ ਵੈ ਗੁਰਮੁਖੋਲਾ ਤੋ ਸਭ ਪਾਏ ਤਿਹ ਜਮ ਕੇ ਪੰਥ ਪਨਾ ਪਾਏ ਨਾ ਸੰਤਨ ਕੀ ਸਰਣ ਆਈ ਪੜਿਆ ਜਿਉਂ ਪ੍ਰਾਣ ਤਣਿਆ ਕੇ ਤਰਿਆ ਸੇਵਾ ਸੁਰਤ ਨ ਜਾਨਾ ਕਾਏ ਤੁਮ ਕਰੋ ਦਿਆ ਕਿਰਪਾਏ ਨਾ ਨਿਰਗੁਣ ਕੋ ਸੰਗਲੇ ਉਰਲਾਏ ਕਰ ਕਿਰਪਾ ਮੋਟਾ ਲੈ ਲਾਏ ਪੱਖਾ ਫੀਰੋ ਪੇ ਸੁਸੰਦ ਪੀ ਸੁਸੰਦ ਆ ਕੇ ਚਰਨ ਧੋਏ ਸੁਖ ਪਾਏ ਨਾ ਬਹੁਤੇ ਬਹੁਤ ਦੁਆਰੇ ਭਰਮ ਭਰਮੇ ਆਏ ਆ ਤੁਮਰੀ ਕਿਰਪਾ ਤੁਮ ਸਰਣ ਆਏ ਆ ਸਦਾ ਸਦਾ ਸੰਤਾ ਸੰਗ ਬੈ ਰਾਖੋ ਇਹ ਨਾਮ ਦਾਨ ਦਿਵਾਏ ਨਾ ਭੈ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰੂ ਪੂਰੈ ਸੁਖ ਸਾਜ ਸਦਾ ਆਨੰਦਾ ਨਾਨਕ ਦਾਸ ਸਹਿ ਨਾ ਮਾਰੂ ਸੁਲਹਿ ਮੱਲਾ ਪੰਜਵਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਿਮਰੇ ਧਰਤੀ ਆਕਾਸ਼ ਧਰਤੇ ਆਕਾਸ਼ ਧਰਤ ਆਕਾਸ਼ ਸਿਮਰੈ ਚੰਸੁਰ ਗੁਣਦਾਸ ਪੌਣ ਪਾਣੀ ਬੈ ਸੁੰਦਰ ਸਿਮਰੈ ਸਿਮਰੈ ਸਗਲੋ ਫਾਰਜਨਾ ਸਿਮਰੈ ਅਖੰਡ ਦੀਪ ਸਭ ਲੋਵਾ ਸਿਮਰੈ ਪਾਤਾਲ ਪ੍ਰੇ ਸੋਵਾ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲ ਹਰ ਜਨਾ ਸਿਮਰੈ ਬ੍ਰਹਮ ਵਿਸ਼ਨ ਮਹੇਸ਼ਾ ਸਿਮਰੈ ਦੇਵਤੇ ਕੋਟ ਤੀਸਾ ਸਿਮਰੈ ਜਖ ਦੈਤ ਸਭ ਸਿਮਰੈ ਅਗਨਤ ਨ ਜਾਈ ਜਸ ਸਰਗਣਾ ਸਿਮਰੈ ਪਸਪੰਕੀ ਪਾਸਾ ਭੂਤਾ ਸਿਮਰੈ ਬਣ ਪਰਬਤ ਅਦੂਤਾ ਲਤਾ ਬਲੀ ਸਾਖ ਸਭ ਸਿਮਰੈ ਰਵ ਰਹਿਆ ਸਰਵਾਮੀ ਸਭ ਮਣਾ ਸਿਮਰੈ ਥੂਲ ਸੁਖਮ ਸਭ ਜਨਤਾ ਸਿਮਰੈ ਸੇ ਸਦ ਖਰ ਮੰਤਾ ਗੋਪਤ ਪ੍ਰਗਟ ਸਿਮਰੈ ਪ੍ਰਮੇਰੇ ਸਗਲ ਭਵਨ ਕਾ ਪ੍ਰਭ ਰਾਮ ਥਣਾ ਸਿਮਰੈ ਨਰ ਨਾਰੀ ਹੈ ਸਰਮ ਸਿਮਰੈ ਜਾਤ ਜੋਤ ਸਭ ਵਰਣ ਸਿਮਰੈ ਗੁਣੀ ਚਤੁਰ ਸਭ ਬੇਤੇ ਸਿਮਰੈ ਰੈਨੀ ਅਰ ਗੁਣਾ ਅਰ ਦਿਨਾ ਸਿਮਰੈ ਘੜੀ ਮੂਰਤ ਭਲਨ ਸੇ ਨਿਮਖ ਸਿਮਰੈ ਅਕਾਲ ਸੋ ਸੋਚਾ ਸਿਮਰੈ ਸੌਣ ਸਾਸਤ੍ਰ ਸੰਯੋਗ ਲਖਨ ਲਖੀਏ ਕਿਨਾ ਕਰਮ ਕਰਾਵਣ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਵੋ ਜਨਮ ਪ੍ਰਦਾਸ ਸੋ ਜਿਨਾ ਜਾ ਕੇ ਮਨ ਉਠਾ ਪ੍ਰਭੇ ਆਪਣਾ ਪੂਰੇ ਕਰਮ ਕੁਰ ਕਾ ਜਪ ਜਪਣਾ ਸਰਵ ਨਿਰੰਤਰ ਸੁਭਰੋ ਸਾਚਾ ਬਹੁਣ ਜੁਨੀ ਭਰਮ ਰੁਨਾ ਗੁਰ ਕਾ ਸ਼ਬਦ ਸਿਮਣ ਜਾ ਕੇ ਦੁਖ ਧਰਮ ਭਰਮ ਤਾਕਾ ਪਾਗੇ ਸੁਖ ਸਹਿਜ ਆਨੰਦ ਨਾਮ ਰਸ ਅਣਦਤ ਬਾਣੀ ਸਹਿਜ ਤੁਣਾ ਸੋ ਧਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਭਾਰ ਨੂੰ ਜਾ ਕੇ ਮਨ ਉਠਾ ਸੋ ਪੂਰ ਕਰਮ ਮਾਨਾ ਛਿਨਾ ਜਲ ਤਲਮਈ ਸੁਆਮੀ ਸੋਈ ਔਰਣ ਕਹੀਏ ਦੂਜੈ ਕੋਈ ਗੁਰ ਗਿਆਨ ਜਿਨ ਪਾਕਟ ਉਪਰਮ ਸਕਲਾ ਔਰਣ ਦੀ ਸੇਕ ਬਿਨਾ ਉੱਚੇ ਤੇ ਉੱਚਾ ਦਰਬਾਰ ਕਹਿ ਨ ਜਾਏ ਅੰਤ ਨ ਪਾਰ ਗੈਰ ਕਬੀਰ ਥਾ ਸੁਆਮੀ ਅਤੁਲ ਨ ਜਾਏ ਕਿਆ ਬਿਨਾ ਤੂੰ ਕਰਤਾ ਤੇਰਾ ਸਭ ਕੀ ਆ ਤਜੁਨੀ ਔਰਣਾ ਕੋਈ ਵੀ ਆ ਆਤਮ ਅਤੰਤ ਪ੍ਰਭ ਤੂੰ ਹੈ ਸਗਲ ਸਪਸਾਰਾ ਤੂੰ ਮੰਨਤਣਾ ਜਮਦੂਤ ਤਿਸਨੇ ਗੁਣ ਆਵੇ ਸਾਧ ਸੰਗਤ ਹਰ ਕੀਰਤਨ ਗਾਵੇ ਸਗਲ ਮਨੋਰਤਾ ਕੇ ਪੂਰਨ ਹੈ ਜੋ ਸਰਵਣੀ ਪ੍ਰਭ ਕਾ ਜਸ ਸੁਣਾ ਤੂੰ ਸਭ ਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗੈਰ ਗੰਭੀਰਾ ਕਹੁ ਨਾਨਕ ਸੇ ਜਨ ਉੱਤਮ ਜੋ ਭਾਵੇ ਸੁਆਮੀ ਤੂੰ ਮਨਾ ਮਾਰੂ ਮਹੱਲਾ ਪੰਜਵਾਂ ਕਰ ਪ੍ਰਭ ਸਿਮਰ ਸਰਵ ਸੁਖਦਾਨਾ ਸਿਮਰੋ ਨਾਮ ਦੇ ਹੋ ਮਰਵਾਨਾ ਕਰ ਹਰ ਦਾਤਾ ਜੀ ਜੰਤ ਵਿਖਾਰੀ ਜਨ ਬਾਂਛ ਜਾ ਚੰਗਣਾ ਮਾਂਗੋ ਜਨ ਧੂਰ ਜੋ ਕਰਮ ਪਰਮਪਦ ਪਾਵੋ ਜਨਮ ਜਨਮ ਕੀ ਮੈਲ ਮਿਟਾਵੋ ਦੀਰਘ ਰੋਗ ਮਿਟਾ ਹਰ ਸੌਖ ਦੇ ਹਰ ਨਿਰਮਲ ਰਾਖੇ ਮੰਗਣਾ ਸੁਰਣੀ ਸੁਣੋ ਬਿਮਜੋ ਸੁਆਮੀ ਏਕਾ ਉਟ ਪਜੋ ਬਿਕ ਤਜੋ ਬਿਕਾਮ ਨਿਮਨੀ ਪਾਇਲ ਗੋ ਦਾਸ ਤੇਰੇ ਕਰ ਸੁਕਰਤ ਨਾਹੀ ਤੈ ਸੰਗਣਾ ਲਸਣਾ ਗੁਣ ਗਾਵੇ ਹਰ ਤੇਰੇ ਮਿਟੇ ਕਮਾਤੇ ਅਵਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਚ ਦੂਤ ਤਾਜ ਤੰਗਣਾ ਚਰਨ ਕਮ ਜਾਪੇ ਬਹੁਤ ਚਰੀਏ ਸੰਤ ਸੰਗ ਮਿਲ ਸਾਗਰ ਤਰੀਏ ਅਰਚਾ ਬੰਧਨ ਹਰ ਸਮਤ ਨਿਵਾਸੀ ਬਹੁੜ ਜੋਣਨਾ ਨੰਗਣਾ ਦਸ ਦਸਨ ਕੋ ਕਰੜ ਗੁਰਪਾਲਾ ਕਿਰਪਾ ਨਿਧਾਨ ਕਿਰਪਾ ਨਿਧਾਨ ਦੀਨ ਦਿਆਲਾ ਸੁਖਾ ਸੁਹਾਈ ਪੂਰਨ ਪਰਮੇਸ਼ਰ ਮਿਲ ਕੇ ਦਿਨ ਹੋਏ ਮੰਗਣਾ ਮਨ ਧਨੇ ਅਰਪ ਧਰੀ ਹਰਿਆ ਗਏ ਜਨਮ ਜਨਮ ਕਾ ਸੋਇਆ ਜਾਗੇ ਜਿਸ ਕਾ ਸਾ ਸੋਏ ਪ੍ਰਪਾਲਿੰਗ ਨੇ ਹੱਥ ਤਿਆਗੀ ਹੋਮੇ ਹੰਤਣਾ ਜਲ ਤਲ ਪੂਰ ਪਵੰਤਰ ਪੂਰਨ ਅੰਤਰ ਜਾਮੀ ਘਟ ਘਟ ਰਵ ਰਿਹਾ ਰਵਿਆ ਅਛਲ ਸੁਆਮੀ
ਪਰਮ ਪੀਤ ਕੋਈ ਗੁਰਪੂਰੇ ਕਰਵਿਆ ਸਰਵੰਗਣਾ ਜਲ ਕਰ ਵੇਖੋ ਪ੍ਰਭ ਸੁਖ ਸਾਗਰੇ ਹਰ ਤੋੜ ਭੰਡਾਰ ਨਹੀਂ ਰਤਨਾਗਰ ਅਗਹ ਅਗਾਹ ਕਿਸਮਿਤ ਨਹੀਂ ਪਾਈ ਹੈ ਸੋਭ ਜਿਸ ਸਹਿ ਕਿਰਪੰਗਣਾ ਛਾਤੀ ਸਿ ਤਲਮੰਤਨ ਠੰਡਾ ਜਨ ਜਨ ਮਰਨ ਕੀ ਮਿਟੀ ਡੰਜਾ ਕਰ ਗਹਿ ਕਾੜ ਲੇ ਪ੍ਰਭ ਆਪਣੇ ਅਮਿਉ ਧਾਰ ਜਿਸ ਟੰਗਣਾ ਏ ਕੋਇ ਕਰਵਿਆ ਸਭ ਥਾਏ ਤਿਸ ਬਿੰਦੂ ਜਾ ਕੋਈ ਨਾਹੀ ਆਦ ਮਾਦ ਅੰਤ ਪ੍ਰਭ ਰਵਿਆ ਤ੍ਰਿਸ਼ਨ ਬੁਝੇ ਪਰਮੰਗਣਾ ਗੁਰੂ ਪਰਮੇਸ਼ਰ ਗੁਰੂ ਗੋਬਿੰਦ ਗੁਰੂ ਕਰਤਾ ਗੁਰੂ ਸਤਿ ਬਖਸ਼ੰਦ ਗੁਰੂ ਜਪ ਜਾਪ ਜਪਤ ਫਲ ਪਾਇਆ ਗਿਆਨ ਦਿਵਕ ਸੰਤ ਸੰਗਣਾ ਜੋ ਪੇਖਾ ਸੋ ਸਭ ਕੀ ਸੁਆਮੀ ਜੋ ਸੁਨਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਤੁਮੈ ਜਕਰਾਇਓ ਸਰਣ ਸਾਇ ਸੰਤੈ ਤਨਾ ਜਾਚਕ ਜਾਚੇ ਤੁਮੈ ਸਤਰਾਦੈ ਪਦ ਪਾਉਣ ਪੂਰਨ ਪ੍ਰਸਾਦ ਇਕ ਉਦਾਨ ਸਰਵ ਸੁਗੁਣਿਦ ਅਣਮ ਆਨ ਮੰਗਣ ਕੰਚਨਾ ਕਾਇਆ ਪਾਤਰ ਪ੍ਰਭ ਕਰਨੇ ਹਾਰ ਲੱਗੀ ਲਗ ਸੰਤ ਸੰਗਾਰ ਸਿਰ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੇ ਰੰਗਣਾ ਸੋਲੇ ਕਲਾ ਸੰਪੂਰਨ ਫਲਿਆ ਅਣਦ ਕਲਾ ਹੋਏ ਠਾਕੁਰ ਚੜਿਆ ਅਣਦ ਬਿਨੋਦ ਹਰ ਅਣਦ ਬਿਨੋਦ ਹਰ ਨਾਮ ਸੁਖਵਾ ਨਾਨਕ ਅੰਮ੍ਰਿਤ ਰਸ ਹਰ ਪੁੰਚ ਨਾ ਸੋਲੇ ਕਲਾ ਸੰਪੂਰਨ ਫਲਿਆ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਕਥੀਏ ਸੰਤ ਸੰਗ ਪ੍ਰਭ ਗਿਆਨ ਪੂਰਮ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਏ ਮਨ ਰਹਾਉ ਆਵਤ ਜਾਹੇ ਆਵਤ ਜਾਤ ਰਹੇ ਸਰਮਰਾ ਸੇ ਸਿਮਰਤ ਸਾਧੂ ਸੰਗ ਪਤ ਪ੍ਰੇਤ ਹੋਏ ਕੀ ਨੇ ਪੀਤੇ ਪਾ ਬ੍ਰਹਮ ਕੇ ਰੰਗ ਜੋ ਜੋ ਕਥੇ ਸੁਣੇ ਹਰ ਕੀਰਤਨ ਤਾਂ ਕਿ ਦੁਰਮਤ ਨਾਸ ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ ਖਾਨੜਾ ਮਹੱਲਾ ਪੰਜਵਾਂ ਸਾਧ ਸੰਗਤ ਨਿਧ ਹਰ ਕੋ ਨਾਮ ਸੰਗਤ ਹੈ ਜੀ ਕੇ ਕਾਮ ਰਹਾਉ ਸੰਤ ਰੇ ਨਿਤਨ ਭਜਨ ਕਰੇ ਜਨਮ ਜਨਮ ਕੇ ਕਿਲਬ ਕਰੇ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਣੀ ਸਾਧ ਖਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਮਨ ਤਨ ਪ੍ਰਾਣ ਪ੍ਰਭ ਕੇ ਸਿਮਰਤ ਦੁੱਖ ਜਾਏ ਰਹਾਵੇ ਇਹ ਤੂਤ ਕਹਾਂ ਭੁਲਾਵੇ ਇੱਕ ਸਿਉ ਮਨ ਲਾਏ ਮਹਾਂ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਆਏ ਸਗਲ ਤਿਆਗ ਸਰਨ ਆਇਓ ਨਾਨਕ ਲਿਓ ਮਿਲਾਏ ਕਾਂਡਾ ਮਹੱਲਾ ਪੰਜਵਾਂ ਪੇਖ ਪੇਖ ਬਿਕਸਾਓ ਸਾਜਨ ਪ੍ਰਭ ਆਪਣਾ ਇਕਾਂਤ ਰਹਾਓ ਆਨੰਦ ਸੁਖ ਸਹਿਜ ਮੂਰਤ ਸਿਸ ਆਨ ਨਾਹੀ ਭਾਂਤ ਸਿਮਰਤ ਇੱਕ ਵਾਰ ਹਰ ਹਰ ਮਿੱਟੇ ਕੋਟ ਕਸਮ ਜਾਂਤ ਗੁਣ ਰਵੰਤ ਗੁਣ ਦੁੱਖ ਨਾਸੇ ਰਿਦ ਭਿਅੰਤ ਸ਼ਾਂਤ ਅੰਮ੍ਰਿਤਾ ਰਸ ਪੀਓ ਰਸਨਾ ਨਾਨਕ ਹਰ ਸੰਗ ਰਾਤ ਕਾਂਡਾ ਮਹੱਲਾ ਪੰਜਵਾਂ ਸਾਜਨਾ ਸੰਤ ਆਓ ਮੇਰੇ ਰਹਾਉ ਆਨਾ ਦਾ ਗੁਣ ਗਾਏ ਮੰਗਲ ਕਸਮਲ ਮਿਟ ਜਾਏ ਪਰੇਰੇ ਰਹਾਉ ਸੰਤ ਚਰਨ ਤੋਰੋ ਮਾਥੇ ਚਾਂਦਨਾ ਗ੍ਰਹਿ ਹੋਏ ਅੰਧੇਰੇ ਸੰਤ ਪ੍ਰਸਾਦ ਕਮਲ ਬਿਕਸੇ ਗੋਬਿੰਦ ਭਜੋ ਦੇਖ ਨੇਰੇ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਉਹ ਨਾਨਕ ਉਹ ਬੇਰੇ ਕਾਂਡਾ ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮਾਨ ਮੋਹ ਧੋ ਪਰਮ ਰਾਖ ਜੇ ਕਾਟ ਵੇ ਰਹਾ ਬੁੜ ਸੰਸਾਰ ਸਾਗਰ ਜਰੇ ਹਰ ਸਿਮਰ ਰਤਨਾਗਰ ਸੀਤਲਾ ਹਰ ਨਾਮ ਤੇਰਾ ਪੂਰਨ ਠਾਗਰ ਪਰ ਮੇਰਾ ਨੀਨ ਦਰ ਦਨਵਾਰ ਤਰਨ ਕਿਰਪਾ ਨਿਧ ਪਤ ਦਾਨ ਖੰਜ ਕੋਟ ਜਨਮ ਜੋਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਦੜਾਇਓ ਕਾਂਡਾ ਮਹੱਲਾ ਪੰਜਵਾਂ ਧੰਨੋ ਪ੍ਰੀਤ ਚਰਨ ਸੰਗ ਲਾਗੇ ਕੋਟ ਜਾਪ ਤਪ ਸੁਖ ਪਾਏ ਆਏ ਮਿਲੇ ਪੂਰਨ ਬੜਭਾਗੇਰਾ ਮੋਹ ਅਨਾਥ ਦਾਸ ਜਾਂ ਤੇਰਾ ਅਵਰ ਓਟ ਮੋਹ ਸਗਲ ਤੇ ਆਗੀ ਭਾਰਮ ਮੋਹ ਕਾਟੇ ਪ੍ਰਭ ਸਿਮਰਤ ਗਿਆਨ ਜਨ ਮੇਰ ਸੋਭ ਜਾਗੀ ਤੂੰ ਅਥਾ ਆਤ ਵੱਡੋ ਸਵਾਮੀ ਕਿਰਪਾ ਸਿੰਧ ਪੂਰਨ ਰਤਨ ਆਗੀ ਨਾਨਕ ਜਾਚਕ ਹਰ ਹਰ ਨਾਮ ਮੰਗੇ ਮਸਤਕ ਆਂਤ ਰਿਓ ਪ੍ਰਭ ਭਾਗੀ ਕਾਂਡਾ ਮਹੱਲਾ ਪੰਜਵਾਂ ਕੁਚਿਲ ਕਠੋਰ ਕਪਟ ਕਾਮੀ ਤੋ ਜਾਣੇ ਤੋ ਸਾਰ ਸੁਭਾਮੀ ਰਹਾਉ ਤੂੰ ਸਮਰਾਤ ਸਾਰਨ ਯੁਗ ਤੂੰ ਰਾਖੇ ਆਪਣੀ ਕਲ ਧਾਰ ਜਾਪ ਤਾਪ ਨੇਮ ਸੁਸੰਜਮ ਨਾਹੀ ਇਨ ਬਿਦੇ ਛੁਟਕਾਰ ਗਰਤ ਕੋਰ ਅੰਧ ਕੋ ਤੇ ਕਾਡੋ ਪ੍ਰਭ ਨਾਨਕ ਨਦਰ ਨਿਹਾਰ ਕਾਂਡਾ ਮਹੱਲਾ ਪੰਜਵਾਂ ਕਰ ਚੌਥਾ ਪ੍ਰਸਾਦ ਨਾਰਾਇਣ ਨਰਪਤ ਨਾਨਕ ਨਾਮ ਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਰਹਾਉ ਕਵਨ ਕਵਨ ਕਵਨ ਗੁਣ ਕੇ ਜੇ ਅੰਤ ਨੇ ਕਿਛ ਭਾਰੇ ਲਾਖ ਲਾਖ ਲਹਿ ਕੇ ਕੋਰੇ ਕੋ ਐਸੋ ਹੈ ਵਿਚਾਰੇ ਬਿਸਮ ਬਿਸਮ ਬਿਸਮ ਹੀ ਪਈ ਹੈ ਲਾਲ ਗੁਲਾਰ ਰੰਗਾਰੇ ਕੋ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੁੰਗਾ ਮੁਸਕਾਰੇ ਕਾਂਡਾ ਮਹੱਲਾ ਪੰਜਵਾਂ ਨਾ ਜਾਣੇ ਸੰਤਨ ਪ੍ਰਭ ਬਿਨਾਨ ਊਚ ਨੀਚ ਸਾਪੇਖ ਸਮਾਨੋ ਮੁਖ ਬਖਨੋ ਮਨ ਮਨ ਰਹੋ ਘੜ ਘੜ ਪੂਰ ਹੈ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ਮਨੇ ਪ੍ਰਗਾਸ ਪਿਓ ਭਰਾਮਨ ਨਾਸਿਓ ਮੰਤਰ ਦਿਓ ਗੁਰਕਾਨ ਕਰਤ ਰਹੇ ਕਰਤਕ ਕਰਨਾ ਮੈਂ ਅੰਤਰ ਜਾਮੀ ਗਿਆਨ ਆੜ ਪੈ ਨਾਨਕ ਜਸ ਗਾਵੇ ਮੰਗਨ ਕੋ ਹਰਦਾਨ ਕਾਂਡਾ ਮਹੱਲਾ ਪੈ ਕਹਿਣ ਕਰਾਵਨ ਕੋ ਕਈ ਕੇਤੇ ਐਸੋ ਜਨ ਬਿਰਲੋ ਹੀ ਸੇਵਕ ਜੋ ਤਤ ਜੋ ਕੋ ਬੇਤੇ ਰਹਾਉ ਦੁੱਖ ਨਾਹੀਂ ਸਭ ਸੁਖ ਹੀ ਅਰੇ ਏਕੇ ਏਕੀ ਨੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਹਰ ਨਹੀਂ ਸਭ ਜੇਤੇ ਸੋਗ ਨਹੀਂ ਸਰ ਹਰਖ ਹੀ ਹੈ ਰੇ ਛੋਟ ਨਹੀਂ ਕਛ ਲੇਤੇ ਕਉ ਨਾਨਕ ਜਨ ਹਰ ਹਰ ਹਰ ਹੈ ਕਤ ਆਵੇ ਰਮ ਕਤ ਆਵੇ ਕਤ ਰਮ ਤੇ ਕਾਂਡਾ ਮਹੱਲਾ ਪੰਜਵਾਂ ਯੇ ਕੋ ਪ੍ਰੀਤਾਂ ਬਿਸਰ ਨਾ ਜਾਏ ਮਨ ਤਨ ਮਨ ਗਲਤ ਪਏ ਤੇ ਸੰਗੇ ਮੋਹਨੀ ਮੋਹਰੀ ਮੋਹਰੀ ਮਾਏ ਰਹਾਉ ਜੈ ਜੈ ਪੈ ਕਹੋ ਬਿਰਥਾ ਓ ਆਪਣੀ
त्यव त्यव गहे अटकाए आनक पाद की एके जालिए ताके गंठ छुड़ाए फिरत फिरद नानक दास आयो संतन ही शरणाए काटे अज्ञान परमो माया लियो कंठ लगाए काणा मल पंजमा आनंद रंग बनोद हमारे नामो गावर नाम ते आवर नाम हमारे प्राण अधारे राव नाम ज्ञान नाम साना हर नाम हमारे कार सवारे नामो लोभा नाम बढ़ाई नामो शोभा नाम बढ़ाई पौजल बिखम नाम हर तारे अगम अपदार्थ लाल अमोला प्यो परावद गुर चरणारे कौ नानक प्रभ पै कृपाला मगन पै हियरे अदर सारे काणा महला पंजमा साजन मीर स्वामी नेरो पेखत सुन सबन के संगे थोड़े काज बरो कै फेरो रहाओ नाम बिना जेतो लपटायो कुछ नहीं कुछ तेरो आगे दृष्ट आबत सब प्रगट इहा मोहो परम अंधेरो अटक्यो सुत बंता संग माया अटक्यो सुत बंता संग माया देवन हार दतार बसेरो कहो नानक एक पारो सो बंधन काटन हार गुर मेरो कानड़ा महला पंजमा बिख दल संतन तुम्हारे गायो सुमरी टेक भरोसा ठाकर सारंग तुम्हारी आयो रहाओ जन्म जन के महापराशत दर्शन भेट मिटायो प्यो प्रगाल आनंद उजियारा सहज समाद समायो कौन कहे तुम थी सब कुछ नाहे तू समरथ अथायो कृपा निदान रंग रूप रस नाम नानक लै लायो काणा महला पंजवा मूढ़ पुराने जप हूण पुराने हर जप धीरे बिन से मोह परम दुख पीरे रहा सिमरो दिन रहन गुर के चरना जद कद पेखो तुमरी सरना संत प्रसाद हर के गुण गाया गुर भेट द नानक सुख पाया काणा महला पंजवा सिमरतान मने सुख पाइए साजना मिल हर जास गाइए राहो कर कृपा प्रभ दे बसेरो चरण सांतर के माथा मेरो पार ब्रह्म सिंह सिमरो मना गुरमुख नाम खार जस ना काणा महला पंजवा मेरे मन प्रीत चरण प्रभ परसन संरसना हर हर भोजन तृपतानी अखियन को संतोख प्रभ दर्शन रहाओ करण पूरे हो जस प्रीतम कर्म दोख सगल मल हरसन पावन धावन स्वामी सुख पंथा अंग संग काया संग सरसन सरन गहे पूर्ण अवरासी आन पाव कस ने करसन कर गलिए नानक जन अपने आंध कोर सागर ने मरसन काणा महला पंजवा को कत कापट खापट गल खल गारित मर जद मीत अनक बरिया राव अहमत अन रात कुमित हित प्रीतम पेख परम लाख गरिया अनक अबहार अनक बिहार आचार विदहीन मम मद माद कोप जरिया करण कृपाल गोपाल दीन बंद नानक उदर सरन परिया करणा मन जी प्राण मान सुखदाता बीजी प्राण मान दाता हर बिसरे थी हान राव गोबिंद त्याग आन लागे अमृत डर भूम पागे बिखे रासियों आसकल मूड़े कहाँ सुख मान काम क्रोध लोभ व्याप जन्म ही की खान पात्र पावन सारना उदर नानक जान काणा महला पंजवा अब लोको आराम को मखौर ने खोजत खोज रतन पायो बिसरिय सब चंद रहाओ चरण कमल हृदय सार उदरिया दुख मंत राज तन परव परवार सर्व सर्व मेरे सर्व सोग बिंद साध संगम लाभ पायो ना नारक फिर नामरंत कानड़ा महला पंजमा कर पंजम प्रसाद प्रभ पूजो नाम आराद गुर सतगुर चरणी लाग हर पावो मन अगाध जग जीतो हो गुर कृपाद रहाव अनक पूजा मैं बबद खजी सा पूजा जी हर पवास माटी के पुत्री जोरी क्याए कर्म करास प्रभ पकड़ जिस मार्ग पावो सो तो संत जंत मिलास ओ अवर ओट मैं कोई न छूजे एक हर की मैं ओट आस दीन क्या करे अरदास क्या दीन करे अरदास
ਜੋ ਸਭ ਘੱਟ ਪ੍ਰਭ ਨਿਵਾਸ ਪ੍ਰਭ ਚਰਨ ਕੇ ਮਨ ਪਿਆਸ ਜੈ ਨਾਨਕ ਦਾਸ ਕਹੀਅਤ ਹੈ ਤੁਮਰਾ ਹੋਂ ਬਾਲ ਬਾਲ ਸਾਧ ਬਾਲ ਜਾਸ ਕਾਨੜਾ ਮਹੱਲਾ ਪੰਜਵਾਂ ਘਰ ਛੇਵਾਂ ਪ੍ਰਸਾਦ ਜਗਦਾਰ ਨਾਮ ਪ੍ਰੈ ਤੇਰੇ ਨਾਮ ਨਿਧ ਨਾਮ ਨਿਧਾਨ ਹਰ ਖੇਰੇ ਹਰ ਰੰਗ ਰੰਗ ਰੰਗ ਉਪਨੇਰੇ ਕਾਹੇ ਰੇ ਮਨ ਮੋਹੇ ਮਗਨੇਰੇ ਨੈਨੋ ਦਾਸ ਦੇਖ ਦਰਸ ਦਸੇਰੇ ਸੋ ਪਾਵੇ ਜਿਤ ਲਿਖਤ ਲਰੇਰੇ ਰਖਾਓ ਸੇਵਕ ਸਾਂ ਸਾਧ ਸੰਤ ਚਰਨੇਰੇ ਬਾਛਾ ਤੂੰ ਪਵਿੱਤਰ ਕਰੇਰੇ ਅਰਸਨ ਭਜਨ ਮੈਲ ਕਟੇਰੇ ਸਾਸ ਸਾਸ ਧਿਆਵੋ ਮੁੱਖ ਨੇ ਮੋਰੇ ਕਿਸ ਸੰਗ ਨਾ ਚਾਲੇ ਲਾ ਕਰੋਰੇ ਪ੍ਰਭ ਜੀ ਕੋ ਨਾਮ ਅੰਤ ਪਕਰੋਰੇ ਮਨਸਾ ਮਾਨ ਇੱਕ ਨਿਰੰਕੇਰੇ ਸਗਲ ਤਿਆਗ ਪਾਪ ਦੂਜੇਰੇ ਆਨ ਕਵਨ ਕਹਾਂ ਖੋ ਗੁਣ ਪ੍ਰੇ ਤੇਰੇ ਵਰਨ ਨਾ ਸਾਕੋ ਇੱਕ ਲੁਟੇਰੇ ਦਰਸ਼ਨ ਪਿਆਸ ਬਹੁਤ ਮਰ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇਰੇ ਕਾਨੜਾ ਮਹੱਲਾ ਪੰਜਵਾਂ ਐਸੀ ਕੌਣ ਐਸੀ ਵਿਦੇ ਦਰਸ ਪਰਸਨਾ ਰਹੋ ਆਸ ਪਿਆਸ ਫਲ ਮੂਰਤ ਉਮ ਹੀ ਉਤਰਨਾ ਦੀਨ ਲੀਨ ਪਿਆਸ ਮੀਨ ਮਨ ਸੰਤਨਾ ਹੀ ਸੰਤਨਾ ਹਰ ਸੰਤਨਾ ਕੀ ਰੇਨ ਆਰ ਹਿਉ ਅਰਪ ਦੇਣ ਪ੍ਰਭ ਪੈ ਕਰ ਪੇਨ ਮਾਨ ਮੋਹ ਤਿਆਗ ਛੋਡੇ ਤੋ ਨਾਨਕ ਹਰ ਜਿਉ ਭੇਟਲਾ ਕਾਣਾ ਮਨਗਾ ਰੰਗਾ ਰੰਗ ਰੰਗਣ ਕੇ ਰੰਗਾ ਕੀਟ ਹੱਥ ਪੂਰਨ ਸਭ ਸੰਗਾ ਰਹਾਓ ਭਰਤ ਨੇ ਪੀਰਥ ਸਹਿਤ ਗੰਗਾ ਜਲ ਹੇਵ ਭੋਖ ਹਰ ਨੰਗਾ ਪੂਜਾ ਚਾਰ ਕਰਤ ਮਲੰਗਾ ਕਰਮ ਚੱਕਰ ਕਰਮ ਤਿਲਕ ਖਟੰਗਾ ਦਰਸ਼ਨ ਪੇਠ ਬਿਨ ਸਤਸੰਗਾ ਹਠ ਨ ਗ੍ਰਹਿ ਰਹਿਰ ਬਿਟੰਗਾ ਹੋ ਰੋਗ ਬਿਆ ਪੇ ਚੁੱਕੇ ਨਾ ਪੰਗਾ ਆਤ ਕਰੋਧ ਆਤ ਰਿਥਨਾ ਰਾਹ ਜੰਗਾ ਸੋ ਮੁਕਤ ਜੇ ਸਤਿਗੁਰ ਚੰਗਾ ਕਾਨੜਾ ਮਹੱਲਾ ਪੰਜਵਾਂ ਕਰ ਸਤਮੈ ਸਤਿਗੁਰ ਪ੍ਰਸਾਦ ਦੇਖ ਬੁਝ ਗਈ ਗਈ ਮਿਲ ਸਾਜਨਾ ਪੰਚ ਚੋ ਭਾਗੇ ਚੋਰ ਸੁਖੈਨੋ ਸੁਖੇਨੇ ਹੀ ਹਰੇ ਗੁਣ ਗਾਵਤੀ ਦਰਸ ਪਿਆਰਾ ਜੈਸੀ ਕਰੀ ਪ੍ਰਭ ਮੋਸੋ ਐਸੀ ਹੋ ਕੈਸੀ ਕਰੋ ਜੋ ਤੁਮਾਰੇ ਬਲ ਬਲੇ ਬਲ ਬਲ ਗਏ ਪਹਿਲੇ ਪੈਸਾਂ ਤੋਂ ਪਾਏ ਤੇ ਆਏ ਤਿਆਰ ਪੀਤ ਲਾਏ ਪ੍ਰਭ ਥਾਨ ਤੇਰੋ ਕਿਹਰੋ ਜਿਤ ਜੰਤਨ ਕਰ ਵਿਚਾਰ ਅਣਕ ਦਾਸ ਕੀਰਤਨ ਕਰੇ ਤੁਹਾਰੀ ਮਿਲਿਓ ਸੋਏ ਮਿਲਿਓ ਭਾਵ ਤੋ ਜੈ ਨਾਨਕ ਠਾਕਰ ਰਹੋ ਸਮਾਏ ਏਕ ਤੂੰ ਹੀ ਕਾਨੜਾ ਮਹੱਲਾ ਪੰਜਵਾਂ ਕਰ ਅੱਠਵਾਂ ਪ੍ਰਸਾਦ ਤਿਆਗੇ ਗੁਮਾਨ ਮਨ ਪੇਖਤਾ ਦਿਆਲ ਹਾਂ ਲਾਲ ਮਨ ਚਰਨ ਰਹਿੰਦਾ ਹਰ ਸੰਤ ਮੰਤ ਗੋਪਾਲ ਗਿਆਨ ਹਿਦੇ ਗੋਬਿੰਦ ਚਰਨ ਕੰਪਨੀ ਤਲਾਏ ਦੀਨ ਦਿਆਲ ਮੋਹਨਾ ਕਿਰਪਾ ਦਿਆਲ ਮੇਰ ਤਾਰੇ ਨਾਨਕ ਮੰਗੇ ਨਾਮ ਤਜ ਮੋਹ ਪਰਮ ਸਿੰਘ ਬਿਆਨ ਕਾਨੜਾ ਮਹੱਲਾ ਕਹਿਣ ਮਲਨ ਦਹਿਣ ਲਹਿਣ ਲਹਿਣ ਨਾਨ ਪਾਓ ਰਾਹੋ ਤਟਨ ਖਟਨ ਜਟਨ ਹੋਮਤ ਨਹੀਂ ਡੰਡ ਧਾਰ ਸਵਾਓ ਅਨਕ ਜਤਨ ਭਾਂਤਨ ਤਪਨ ਭਰਮਨ ਨਾਨਕ ਕਿਤੇ ਬਾਰ ਥਾਨੇ ਪਾਇਓ ਸੋਧ ਸਗਰ ਸੋਧ ਨਾ ਸੁਖ ਨਾਨਕਾ ਭਜਨਾਮ ਯਤਨ ਭਾਤਨ ਤਪਨ ਭਰਮਨ ਅਣਕ ਕਥਨ ਕਥੇ ਨਹੀਂ ਥਾ ਪਾਇਓ ਸੋਧ ਸਗਰ ਸੋਧ ਨਾ ਸੁਖ ਨਾਨਕ ਭਜਨਾਮ।

ਓਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਣੀ ਮਹੱਲਾ ਪੰਜਵਾਂ। ਸਲੋਕ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੂ ਨਮੈ ਸ੍ਰੀ ਗੁਰਦੇਵ ਨਮ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਾਹ ਮਿਟਾਓ ਸਿਮਰੋ ਜਸ ਸੰਭਰ ਏਕ ਨਾਮ ਜਪਦ ਗੁਣ ਤਨੇਕ ਬੇਦ ਪ੍ਰਾਣ ਸਿਮਰ ਸੁਧਾ ਅਖਰ ਕੀਨੇ ਰਾਮ ਨਾਮੀ ਕੈ ਅਖਰ ਕਿਨਕਾ ਏਕ ਦਿਹ ਜੀ ਵਸਾਵੈ ਤਾਂ ਕਿ ਮੈਂ ਮਗਣਿਆ ਕਾਂਖੀ ਏਕ ਦਸ ਤੁਹਾਰੋ ਨਾਨ ਕੁਣ ਸੰਗ ਮੋਹ ਦਰ ਸੁਖ ਮਣੀ ਸੁਖ ਮਨੋਦਰਾਉਣਾ ਭਗਤਨਾ ਕੇ ਮਨ ਵਿਸਰਾਮ ਰਹਾ ਪ੍ਰਭ ਕੈ ਸਿਮਰਨ ਕਰਵਣ ਵਸੈ ਪ੍ਰਭ ਕੈ ਸਿਮਰਨ ਦੁਖ ਜਨ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਸ਼ ਵਿਘਨ ਲਾਗੇ ਪ੍ਰਭ ਕੈ ਸਿਮਰਨ ਅੰਧਨ ਜਾਗੇ ਪ੍ਰਭ ਕੈ ਸਿਮਰਨ ਭੁਣ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਨਿਧਾਨ ਨਾਨਕ ਹਰ ਅੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਤੇ ਅੰਤ ਤਤ ਬੁੱਧ ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿੰਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗੇ ਮਾਨੀ ਪ੍ਰਭ ਕੈ ਸਿਮਰਨ ਹੋਏ ਸਫਲ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਾਜ ਨੇ ਆਪ ਸਿਮਰਾਜ ਨਾਨਕ ਦਾ ਕੇ ਲਾਗੋ ਭਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਉੱਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਪੂਜੇ ਪ੍ਰਭ ਕੇ ਸਿਮਰਨ ਸਭ ਕੇ ਸੂਜੈ ਪ੍ਰਭ ਕਾ ਸਿਮਰਨ ਆਇ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਤੁਮਾਏ ਸਮਾਏ ਪ੍ਰਭ ਜੀ ਵਸਨ ਸਤ ਕੀ ਰਸਨਾ ਨਾਨਕ ਜਿਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪੁੱਤਵੰਤੇ ਪ੍ਰਭ ਕੋ ਸਿਮਰੈ ਸੇ ਜਿਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੇ ਪ੍ਰਭ ਕੋ ਸਿਮਰੈ ਸਦਾ ਵਿਨਾਸੇ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਪੁਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਵਿਆਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ ਪ੍ਰਭ ਕੋ ਸਿਮਰੈ ਸੇ ਹਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਰਨ ਅਧੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸੁਬਾਣੀ ਪ੍ਰਭ ਕੈ ਸਿਮਰਨ ਚਲਿਆਸਨ ਪ੍ਰਭ ਕੈ ਸਿਮਰਨ ਕੌਣ ਵਿਗਾਸਨ ਪ੍ਰਭ ਕੈ ਸਿਮਰਨ ਚੁਣਕਾਰ ਸੁਖ ਪ੍ਰਭ ਸਿਮਰਨ ਗੰਤਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ ਨਾਨਕ ਤਿੰਨ ਸ਼ਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਣਾਇ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਫੈਸੇ ਜਾਤੀ ਦਾਤੇ ਹਰ ਸਿਮਰਨ ਜਾਉ ਗੁਣ ਜਾਤੇ ਹਰ ਸਿਮਰਨ ਧਾਰੀ ਸਭ ਤਰਨ ਹਰ ਸਿਮਰਨ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਕਰ ਹਰ ਸਿਮਰਨ ਮਿਆਨਕਾਰ ਕਰ ਕਿਰਪਾ ਜਿਸਿਆਂ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਕੁਭੰਜਣ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੇਦ ਨ ਭਾਈ ਮਾਨੂ ਹਣਾਮ ਤਿਰ ਸੰਸਾਏ ਜੈ ਮਾਂ ਪਿਆ ਦੂ ਜਮ ਦਲਾਏ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸਕਲ ਵਿਦ ਭਾਰੀ ਹਰ ਕੋ ਨਾਮ ਗੁਣ ਮੈਂ ਉਧਾਰੀ ਅਣਗੁਣ ਚਰਨ ਕਰਤ ਨਹੀਂ ਤੇਰੇ ਹਰ ਕੋ ਨਾਮ ਕੋਟ ਪਾਪ ਭਲੇ ਗੁਰਮੁਖ ਨਾਮ ਪਵਣ ਮੇਰੇ ਨਾਨਕ ਪਾਓ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਦੋਂ ਸੁਖੀਆ ਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਤਨ ਇਸਤਰੇ ਅਣਕ ਮੈਂ ਰੰਗ ਤਿਖ ਨਾਮ ਜਾਵੇ ਹਰ ਕਾ ਨਾਮ ਜਪ ਤੇ ਖਾਵੇ ਜਿਹ ਮਾਰ ਕੇ ਜਾ ਤੇ ਕੇਲਾ ਤੈ ਹਰ ਨਾਮ ਸੰਗੋ ਸੋਏ ਲੈ ਸਾ ਨਾਮ ਮਨ ਸਾ ਤੇ ਆਈਏ ਨਾਨਕ ਗੁਰੂ ਕਰੂੰ ਗਦਬਾਈ ਛੂਟਤ ਨਹੀਂ ਕੁਰ ਲਖਬਾਈ ਨਾਮ ਜੋ ਤੈ ਪਾਰ ਪਰਾਏ ਅਨਕ ਗੁੰਜਿਆ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਣਕ ਜੋ ਜਨਮੇ ਮਰ ਜਾਪ ਨਾਮ ਜੋ ਪਾਵ ਸਰਾਮ ਹੋ ਮੈਲਾ ਮੁਲਕ ਬਣੋ ਤੋਏ ਹਰ ਕਾ ਨਾਮ ਕੋਟ ਪਾਵ ਕੋਏ ਐਸਾ ਨਾਮ ਚ ਪੂਮਣ ਰੰਗ ਨਾਨਕ ਪਾਈ ਸਾਧ ਕੇ ਸੰਗ ਜੇ ਮਾਰ ਕੇ ਗਿਣ ਜਾਏ ਨ ਕੁਸਾ ਹਰ ਕਾ ਨਾਮ ਹੋਆ ਸੰਗ ਤੋ ਸਾਜੈ ਪਿੰਡੇ ਮੰਦ ਗੁਬਾਰਾ ਹਰ ਕਾ ਨਾਮ ਸੰਗ ਜਿਆ ਰਾਜਾ ਪੰਦਰਾਂ ਕੁਣ ਸਿਆਨੂੰ ਹਰ ਕਾ ਨਾਮ ਤੇ ਨਾਲ ਪਛਾਣ ਜੈ ਮਹਾਂ ਭਿਆਨ ਤਪਤ ਭੋ ਕਾਮ ਤੈ ਹਰ ਕੇ ਨਾਮ ਤੂੰ ਪਰਸਾਨ ਜਾਂ ਤ੍ਰਿ ਕਾਮਨ ਤੁਜਿਆ ਕਰ ਖੈ ਤੈ ਨਾਨਕ ਹਰ ਹਰ ਮਤ ਵਰ ਕੇ ਭਗਤ ਜਨਾ ਕੀ ਵਰਤਨ ਨਾਮ ਸਮਝਣਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਅਨਕੋਟ ਹਰ ਜਸੇ ਕਰਤ ਸਤ ਨਿਰਾਤ ਹਰ ਹਰ ਸਤ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਰ ਜਿਨ ਕਿਨੋ ਦਾਨ ਮੰਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੇ ਬਿਰਤ ਭਵੇਕੈ ਹਰ ਕਾ ਨਾਮ ਜਨ ਕੋ ਮੁਖ ਜੋਗਤੇ ਹਰ ਕੇ ਨਾਮ ਜਨ ਕੋ ਤ੍ਰਿਵਤ ਭੋਗਤੇ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਦ ਕਾ ਭਰਨ ਫੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਬ ਕੁਛ ਨਾਇ ਵਿਯੋਗ ਜਨ ਦਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀ ਨਾਰ ਤਨ ਜਨ ਕੋ ਆਪ ਪ੍ਰਭ ਦੀ ਨਾਰ ਹਰ ਜਨ ਕੇ ਉਠ ਸਦਾ ਨੀ ਹਰ ਪ੍ਰਤਾਪ ਜਨ ਆਪਣਾ ਜਾਨੀ ਉਤ ਪੋਤ ਜਨ ਸਰਾਤੇ ਸੰਸਮਾ ਨਾਮ ਰਸਮਾਤੇ
आठ पैर जन हर हर जपे हर का भक्त भगने जपे हर की भक्त मुक्त भो करे नानक जन संकेत तारे पार जाते हर को नाम काम तीन हर हर गुण गाम सब ते उत्तम हर की कथा नाम सुन दर दुगुलता नाम की महिमा संत दिवस है संत प्रताप दुर्सव नस है संत का संगठ मा की पाई है संत की सेवा नाम ते आई नाम तुलक श्यावर नावे नानक गुरमुख नाम पावे जन को सलोक।

ਨਾਮ ਹੈ ਅਮੋਲ ਅਸ਼ਟ ਭਾਈ ਜਾਪ ਤਾਪ ਗਿਆਨ ਸਭ ਧਿਆਨ ਖਾਲਸਾ ਸਰ ਸਿਮਰਤ ਵਿਖੇ ਆਨ ਜੋ ਅਭਿਆਸ ਕਰਮ ਧਰਮ ਕਰੇ ਆ ਸਕਲ ਤਿਆਗ ਗੁਣ ਵਧੇ ਫਿਰ ਅਣ ਪ੍ਰਕਾਰ ਕੇ ਵੋ ਜਤਨਾ ਪੁਣ ਦਾਨ ਹੁਮੇ ਬੋ ਰਤਨਾ ਸਰੀਰ ਕਟਾਏ ਹੁਮੇ ਕਰ ਅਤਿ ਵਰਤ ਨੇਮ ਕਰੇ ਵੋ ਭਾਤੀ ਨਹੀਂ ਤੁਲ ਰਾਮ ਵਿਚਾਰ ਨਹੀਂ ਤੁਲ ਰਾਮ ਨਾਮ ਵਿਚਾਰੇ ਨਾਨਕ ਗੁਰਮੁਖ ਨਾਮ ਜਪੇ ਇੱਕ ਵਾਰ ਨੌ ਕਣ ਪ੍ਰਥਮੇ ਫਿਰ ਚਰਜੀ ਵੈ ਮਾਮ ਦਾਸ ਵੀ ਸਰਤੀ ਵੀ ਅਗਨ ਮਾਇ ਹੋਮਤ ਪਰਾਣ ਕਣ ਕੈ ਸਵੈ ਪ੍ਰਭੂਮ ਦਾ ਨਿਉਲੀ ਕਰਮ ਕਰੈ ਬੋ ਵਾਸ ਸਮਝੈਨ ਮਰਗ ਸੰਜਮ ਸਾਧਨ ਨਿਮੁਖ ਨਿਮ ਕਰ ਸੀ ਕਟਾਵੇ ਤੋ ਵੀ ਹੋਮੇ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕੁਛ ਨਾਏ ਨਾਨੇ ਗੁਰਮੁਖ ਨਾਮ ਜਬ ਗਤ ਪਾਏ ਮਨ ਕਾਮਨਾ ਤੀਰ ਦੇ ਛੁੱਟੇ ਕਰ ਮਨ ਨ ਮਨ ਤੇ ਉੱਟੇ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲ ਨਾ ਜਾਂਦੇ ਜਾਤ ਇਸ ਦੇ ਕੋ ਸਾਧਨਾ ਕਰੇ ਮਨ ਤੇ ਕਵਨਾ ਵਿਖਿਆ ਟਰੇ ਜਲ ਤੋਏ ਬੋਧੇ ਨੀ ਸੁਧ ਕਾਵੇ ਕਾਚੀ ਵੇਦ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਦ੍ਰਿਪਦ ਬਾਮੂਚ ਬਹੁ ਸਿਆਣਪ ਜਮਕਾ ਭੋਬੇ ਆਪੇ ਅੰਗ ਜਤਨ ਕ੍ਰਿਸ਼ਨ ਧਰਾਪੇ ਭੇਖ ਅਨੇਕ ਅਗਨੀ ਬੂਜੇ ਕੋਟ ਉਪਾਉ ਦੁਰਗਣ ਸੀਜੈ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲੇ ਅਵਰ ਕਰਤੂ ਸਗਲੀ ਜਮਡਾਨੇ ਗੋਬਿੰਦ ਭਜਨ ਮਿੰਨ ਤਿਲ ਨਹੀਂ ਮਾਨੇ ਹਰ ਕਾ ਨਾਮ ਜੋ ਦੁਖ ਜੋਏ ਨਾਨਕ ਬੋਲੇ ਸਹਿ ਸੁਭਾਇ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਦੇ ਸਤ ਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਛੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਭਰੈ ਜਿਸ ਜਨ ਕੋ ਗੁਰਦਾਸ ਵਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਕੜ ਕੜ ਜੀਨਾ ਮਨ ਆਪਣੇ ਤੇ ਬੁਰਾ ਮਿਟਾ ਨਾ ਉਪੇਖੈ ਸਗਲ ਸ੍ਰਿਸ਼ਟ ਸਾਜ ਨਾ ਸੋਗ ਦੁਖ ਜਨ ਜਮ ਦਿਸ਼ਟੇਤਾ ਨਾਨਕ ਪਾ ਪੁਨੇ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨੀ ਥਾਉ ਕੋ ਨਾ ਦੁਰਥਾਉ ਨਿਮਾਨੇ ਖੂਹ ਪ੍ਰਭ ਤੇਰੂ ਮਾਨ ਸਗਲ ਕਢਾਕੂ ਦੇਵ ਉਦਾਨ ਕਰਨ ਕਰਾਵਣ ਹਰ ਸੁਆਮੀ ਸਗਲ ਕਢਾਕੇ ਅੰਤਰ ਜਾਮੀ ਆਪਣੀ ਕਦਮ ਜਾਣੋ ਆਪੇ ਆਪਣ ਸੰਗਿਆ ਪ੍ਰਭ ਰਾਤੇ ਤੁਮਰੇ ਉਸਤਾ ਤੁਮ ਤੇ ਹੋਏ ਨਾਨਕ ਕਰੁਣ ਜਾਣ ਸਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਮ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਗਲ ਉਦਮ ਮੈਂ ਉੱਤਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨੁ ਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜਿਹ ਘਟ ਵਸੈ

ਨਿਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁੰਚੇਤ ਪ੍ਰਾਣੀ ਗੁਣ ਮੂਲ ਤੇ ਕਮ ਦਰਸਾਣੀ ਜੰਤੂ ਸਾਸ ਵਾਰ ਸੰਗਾਰੇ ਗਰਭ ਗੁਣ ਮੈਂ ਜਨਮ ਵਾਰੇ ਬਾਰ ਵਿਵਸਥਾ ਤੁਝੇ ਪਿਆਰੇ ਦੂਤ ਭਰ ਜੋਗਣ ਭਜਨ ਸੁਖ ਸੂਦ ਬਿਰਧ ਪਿਆ ਪ੍ਰਸਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰ ਗੁਣ ਗੁਣ ਕਸੂ ਨ ਬੂਜੈ ਬਖਸ਼ ਲੈ ਤੋ ਨਾਨਕ ਸੀਜੈ ਜੈ ਪ੍ਰਸਾਦ ਤੇ ਉਪਰ ਸੁਖ ਵਸੈ ਸੁਖਤ ਪ੍ਰਾਤਮੀਤ ਬੰਦਾ ਸੰਗਸੈ ਜੇ ਪ੍ਰਸਾਦ ਪੀਵੈ ਸੀ ਤਲ ਜਲਾ ਸੁਖਦਾਇ ਭਵਨ ਭਾਵ ਕਮੋਲਾ ਜੈ ਪ੍ਰਸਾਦ ਭੋਗ ਸਭ ਰਸਾ ਸਗਲ ਸਮੱਗਰੀ ਸੰਖਸਾ ਦਿਨ ਇਹ ਹਸ ਭਾਵ ਕਰਨੇ ਤਰਸਨਾ ਤਿਸੇ ਤਿਆ ਕਰੋ ਸੰਗਰਚਨਾ ਸੇ ਦੋ ਕੁਣ ਮੂੜਾਂ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪ ਆਦ ਇੰਦ ਰਾਖਣ ਹਾਰ ਤਿਸੋ ਪ੍ਰੀਤਨ ਕਰੇ ਗਵਾਰ ਜਾਂ ਕਿਸੇ ਅਨੌਣ ਪਾਵੇ ਤਾਂ ਸੋ ਮੂੜਾ ਮਾਨੇ ਲਾਵੇ ਜੋ ਠਾਕੁਰ ਸਦਾ ਸਸਦਾ ਹਜੂਰੇ ਤਾਂ ਕੁਵੰਦਾ ਜਾਣ ਅੰਦੂਰੇ ਜਾ ਕੇ ਠਹਿਲ ਪਾਵੇ ਦਰਗੇ ਮਾਨ ਤਸੇ ਸਾਰੇ ਮੁਕਤ ਹਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਣ ਹਾਰ ਭਾਰਤਨ ਤਿਆਗ ਕੌੜੀ ਸੰਗਤ ਚੇ ਸਾਧ ਛੋੜ ਝੂੜ ਸੰਗ ਮਤੇ ਜੋ ਛੜਨਾ ਸੁਹਾ ਸਿਰ ਕਰਮਾਨੇ ਜੋ ਹੋਣ ਸੋ ਦੂਰ ਪੁਰਾਣੇ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਾਹਿ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਦਵ ਪ੍ਰੀਤ ਪਸਮ ਸੰਗ ਹੋਏ ਅੰਧਕੂਪਾਂ ਪਤਤ ਬਗਰਾਲ ਨਾਨੀ ਕਾਢ ਲੇ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪੁਚਾਰਾ ਕਰ ਦੇ ਦਾਤ ਬਾਹਰ ਫੇਕ ਅੰਤਰ ਮੁੜ ਮਾਇਆ ਸਭ ਸੁਣਾਏ ਕਿਸ ਕਰੇ ਛਪਾਏ ਬਾਹਰ ਗਿਆਨ ਧਿਆਨ ਇਸਨਾਣ ਅੰਤਰ ਵਿਆਹ ਪੇ ਲੋ ਸੁਹਾਣ ਅੰਤਰ ਗੁਣ ਬਾਰਤਮ ਸੁਹਾ ਗੜ ਪਾਤਰ ਕਸਤਰੇ ਦਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਦ ਸੁਣਨ ਦਾ ਕੈਸੇ ਮਾਰਗ ਪਾਵੇ ਕਰ ਕਹਿਨੇ ਉੜਨ ਦਬਾਵੇ ਕਾਂ ਬੁਜਾਰਤ ਬੂਝੇ ਡੂਰਾ ਨਿਸਕਈ ਤੋਂ ਸਮਝੇ ਫੋਰਾ ਕਾਂ ਪਿਛਣ ਪ੍ਰਤ ਗਾਵੇ ਗੌਂਗਾ ਜਤਨ ਕਰੇ ਤੋਵੇ ਸੁਰਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਵਾਪਸ ਗਾਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਾਰੇ ਸੰਗ ਸੁਹਾਈ ਸੁਹਾਵਣ ਅਚੀਤ ਜੋ ਬਹਿਰਾਈ ਤਾਂ ਸੁਪ੍ਰੀਤ ਬਲੂ ਆਕੇ ਗ੍ਰਹਿ ਭੀਤਰ ਵਸੇ ਅੰਤ ਕਿਰ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨੇ ਆਵੇ ਮੂੜੇ ਚੀਤ ਬੈ ਬ੍ਰੋ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਨ ਲਓ ਤਰੋ ਆਉਂ ਜੁਗਤ ਵਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਬੈਰਦਾਸ ਜੀ ਆਪਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਸੁਹਾਗਿਆਕਾਰੀ ਤੁਮਰੀ ਗਤਮੇ ਤੁਮੇ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਣ ਸੁਆਏ ਨਾਨਕ ਕਹੁ ਨ ਸਿਜੈ ਬਿਨ ਨਾਵੈ ਪਤ ਜਾਇ ਅਸਤਪਦੀ ਦਸ ਵਸਤੂ ਲੈ ਪਾਛੇ ਪਾਵੇ ਵਸਤ ਕਾਰਨ ਵੀ ਫੂਟ ਗਵਾਵੇ ਕਿਨਾਂ ਦੇ ਦਸ ਵੇ ਹਿਰਲੇ ਤੋਂ ਮੂੜਾ ਕੋ ਕਾਂ ਕਰੇ ਜਿਸ ਦਾ ਕੁਲ ਸੋਨਾ ਹੀ ਚਾਰ ਤਾਂ ਕੋ ਕੀ ਜੇ ਸਾ ਨਮਸਕਾਰ ਜਾ ਕੇ ਮਨ ਲਾਗਾ ਪਰ ਮੀਠਾ ਸਰਵ ਸੁਖ ਤਾਉ ਮਨ ਉਠਾ ਜਿਸ ਦਿਨ ਆਪਣਾ ਹੁਕਮ ਬਣਾਇਆ ਸਰਵ ਥੋਕ ਨਾਨਕ ਤਿੰਨ ਪਾਏ ਅਗਣਿਤ ਸ਼ਾਪਨੀ ਦੇ ਰਾਸ ਖਾਤ ਪੀਤ ਵਰਤੇਣ ਦੁਲਾਸ ਆਪਣੀ ਮਨ ਕੋ ਕੁਛ ਵਰ ਸਲਿਆ ਗਿਆਨੀ ਮਨ ਉਸ ਕਿਰਿਆ ਆਪਣੀ ਪ੍ਰਤੀ ਦੇ ਆਪ ਹੀ ਖੋਵੇ ਪਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤੇ ਜਾਗੇ ਰਾਖੇ ਪ੍ਰਭ ਕੀ ਆਗੇ ਮਾਨੇ ਮਾਥੇ ਉਸਤੇ ਚੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਭਾਤਮਾ ਕੇ ਸਰਪੁਰ ਹੋ ਜਾਣੇ ਬਿਰਕੀ ਛਾਇਆ ਸੁਰੰਗ ਲਾਵੇ ਉਹ ਬਿਣ ਸੇ ਉਹ ਮਨ ਪਛਤਾਵੇ ਜੋ ਦਿਸੈ ਸੋ ਚਾਲਨ ਹਾਰ ਲਪਟਿਓ ਤਾਂ ਅੰਧਾਰ ਵਟਾਓ ਸੋਜ ਲਾਵੇ ਨੇ ਤਾਂ ਕੁਵਾਤ ਨਾ ਆਵੇ ਕੇ ਮਨ ਹਰ ਕੇ ਨਾਮ ਕਬੀਰ ਸੁਖਦਾਈ ਕਰ ਕਿਰਪਾ ਨਾਨਕ ਆਵਲੇ ਲਾਈ ਮਿਥਿਆ ਧਨ ਧਨ ਕੁੰਮ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਬੰਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸੋ ਵਸਤਰਾ ਮਿਥਿਆ ਰੰਗ ਸੰਗਮੈ ਫਿਗਸਤਾ ਮਿਥਿਆ ਧਰੋ ਮੋਹ ਅਮਾਣ ਮਿਥਿਆ ਪਸੂ ਪ੍ਰਕਰਤ ਕੁਮਾਨ ਅਸਤਰ ਪਰ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਅਰਖੇ ਚਰਨ ਮਿਥਿਆ ਸਰਨ ਪਰਨੰਦਾ ਸੁਣੈ ਮਿਥਿਆ ਸਵਰ ਦਰਭ ਕੁਹਿਰਾ ਮਿਥਿਆ ਨੇਤਰ ਪਿਖਤ ਪਰ ਤੈਰ ਉਪਾਦ ਮਿਥਿਆ ਰਸਨਾ ਪੂਜਨ ਸੁਆਦ ਮਿਥਿਆ ਚਰਨ ਪਰ ਪੁਕਾਰ ਗੁਤਾਵੇ ਮਿਥਿਆ ਮਨ ਪੁਰ ਡੋਲ ਪਾਵੇ ਮਿਥਿਆ ਧਨੀ ਪਰ ਪੁਕਾਰਾ ਮਿਥਿਆ ਬਾਸਲੇ ਤੇ ਵਿਕਾਰਾ ਬਿਨ ਬੁਝੇ ਮਿਥਿਆ ਸਫੈ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਗਤ ਕੀ ਆਰਜਾ ਸਾਜੁਨੈ ਕੇ ਹੋ ਸੁਚਾ ਬਿਰਥਾ ਨਾਮ ਬਣਾ ਤਣੇ ਅੰਦ ਮੁਖ ਆਵਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹ ਮੇਘ ਬਿਨਾ ਜੋ ਕੇ ਧੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕਨਾਰ ਧਾਮ ਧਨ ਧਨ ਤੇ ਜੰਗਲ ਦੇਹ ਜਨ ਜੇਕੜ ਵਸਿਓ ਹਰ ਨਾਉ ਨਾਨਕ ਤਾਂ ਕੇਵਲ ਵਲ ਜਾ ਰਹਿਤ ਔਰ ਕਸ਼ਾ ਔਰ ਕਮਾਵਤ ਮਾਨੇ ਪ੍ਰੀਤ ਮੁਖੋਕਣ ਲਾਵਤ ਜਾਨਨ ਹਰ ਪ੍ਰਭੂ ਪਰ ਬੀਨ ਬਾਹਰ ਭੇਖ ਨ ਕਾਹੋ ਭੀਨ ਔਰ ਉਪਦੇਸ਼ ਆਪ ਨ ਕਰੇ ਆਵ ਜਾਓ ਜਨਮੈ ਮਰੇ ਜਿਸ ਕੇ ਅੰਤਰ ਸ੍ਰੰਕਾਰ ਤਿਸ ਕਿਸੇ ਤਰੇ ਸੰਸਾਰ ਜੋ ਤੂੰ ਬਾਣੀ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪੁਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤਨ ਵੀਰਾ ਕਿਸੇ ਦੂਰ ਜਨਾਬ ਕਿਸੇ ਬੁਝਾਵਤ ਨੇਰਾ
ਉਪਾਵ ਸਿਆਣਮ ਸਕਲ ਤੇਰਾ ਤੇ ਸਭ ਕੀ ਜਾਣੇ ਆ ਤੁਮਕੀ ਰਹਿ ਜਿਸ ਭਾਵ ਤੇ ਲੇਲਣ ਲਾਏ ਤਾਂ ਤਨੁਮ ਤੇਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ

ਗਿਆਨੀ ਹੋਏ ਸਵਾਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਹੂੰ ਲੇ ਬ੍ਰਹਮ ਗਿਆਨੀ ਸਦਾ ਨਿਰਦੋਕ ਜੈਸੇ ਸੁਰ ਸਰਵ ਕੋ ਸੋਖ ਬ੍ਰਹਮ ਗਿਆਨੀ ਕੇ ਦਿਰਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੇ ਧੀਰ ਦੇਖ ਜੂ ਬਸਦਾ ਕੋ ਖੋ ਦੇਖੋ ਚੰਦਨ ਲੇਪ ਬ੍ਰਹਮ ਗਿਆਨੀ ਕਾਏ ਗੁਣਾਓ ਨਾਨਕ ਜੋ ਪਾਓ ਕੈਸਾ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਚਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਤਾਰੋ ਭਰੇ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾਭਿਮਾਨ ਬ੍ਰਹਮ ਗਿਆਨੀ ਉੱਤੇ ਊਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸਿਜਨ ਭਏ ਨਾਨਕ ਜਿਨ ਪ੍ਰਵਿਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀ ਨਾਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰਮਾਇਆ ਬ੍ਰਹਮ ਗਿਆਨੀ ਕਸ਼ ਪੁਰਾਣ ਭਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕਿੰਨੀ ਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੇ ਗਰੀਬੀ ਸਮਾਵ ਬ੍ਰਹਮ ਗਿਆਨੀ ਪਰ ਪੁਕਾਰੋ ਮਾਹਾ ਬ੍ਰਹਮ ਗਿਆਨੀ ਕੇ ਨਾਹੀ ਧੰਦਾ ਬ੍ਰਹਮ ਗਿਆਨੀ ਧੌਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸਫਲ ਬ੍ਰਹਮ ਗਿਆਨੀ ਸਫਲ ਫਲ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਰੰਗ ਬ੍ਰਹਮ ਗਿਆਨੀ ਕੇ ਵਸੇ ਪ੍ਰਸੰਗ ਬ੍ਰਹਮ ਗਿਆਨੀ ਕੇ ਨਾਮ ਉਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਜਾਗ ਬ੍ਰਹਮ ਗਿਆਨੀ ਅੰਗੋ ਤਿਆਗ ਬ੍ਰਹਮ ਗਿਆਨੀ ਕੇ ਮਨ ਪਰਮਾਨ ਆਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਾਹਿਬ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਹੇਤਾ ਬ੍ਰਹਮ ਗਿਆਨੀ ਕਾ ਚੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਬ੍ਰਹਮ ਗਿਆਨੀ ਕੋ ਬਲ ਬਲ ਜਾਈ ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਏ ਬ੍ਰਹਮ ਗਿਆਨੀ ਕੇ ਸਕਲ ਮਨ ਮਾਏ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥਨ ਜਦ ਅਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਮਿਤ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਜੀਵ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪ੍ਰਹਾਦ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਬ੍ਰਹਮ ਗਿਆਨੀ ਆਪ ਨਿਮਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰੈ ਜੋ ਅੰਤਰਨਾਮ ਸਰਬ ਮਹਿ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਪ੍ਰਸਲ ਨਿਸਤਾਰੇ ਅਸਵਾਦੇ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤੇ ਰੂਪ ਨਾ ਪੇਖੇ ਨੇਤਰ ਸਤਿਗੁਰ ਸੰਗੇਤ ਕਰਨਾ ਸੁਣੀ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪ ਸੁਖਮੰਦਾ ਗੁਰੂ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਸਨ ਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇਰਾ ਤੇ ਨਾਨਕ ਕੋਟ ਮਦੇ ਕੋ ਐਸਾ ਪ੍ਰਸ ਬੈਸਨੋ ਸੋਜ ਸੁਪਰ ਸੋ ਪ੍ਰਸੰਨ ਬਿਸ਼ਨ ਕੁਮਾਰ ਤੇ ਭਿੰਨ ਕਰਮ ਕਰ ਤੋ ਨੇ ਕਰਮ ਤਿਸ ਬੈਸਨੋ ਕਰ ਨਿਰਮਲ ਤਰਮ ਕਾਹੂ ਫਲ ਕੇ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮੰਤਰ ਅੰਤਰ ਸਿਮਰਨ ਕੋ ਪਾਵ ਸਾਹੂ ਪ੍ਰੋਤ ਕਿਰਪਾ ਲਿਆ ਦ੍ਰਿੜਵ ਨਾਮ ਜਪਾਵੇ ਨਾਨਕੋ ਵੈਸਨੋ ਪ੍ਰਮ ਗੁਦ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮੰਤੇ ਵਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਾਤ ਤੁਮ ਹੋਵੈ ਭਗਵੰਤ ਕੀ ਟਾਲ ਕਰਨ ਤਨੀਤ ਮੰਤ ਨਿਰ ਪੈ ਵਿਸ਼ਨ ਫਰੀਦ ਹਰ ਕੇ ਚਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਤੁਮੈ ਸੋਧੈ ਰਾਮ ਨਾਮ ਸਾਰ ਸਪੀਵੈ ਉਸ ਪੰਡਤ ਕੈ ਦੇਹ ਜਗ ਜੀਵੈ ਹਰ ਕੀ ਕਤੈ ਹਿਰਦੇ ਵਸਾਵੈ ਸੋ ਪੰਡਤ ਫਿਰ ਜੋ ਨ ਆਵੈ ਵੇਦ ਪ੍ਰਾਣ ਸਿਮਰਤ ਬੂਜੇ ਮੂਲ ਸੁਖ ਮੈ ਜਾਣੇ ਅਸਥੂਲ ਚੌਪਰਣਾ ਕੋ ਦੇਵ ਦੇਸ ਨਾਨਕ ਉਸ ਪੰਡਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਪਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤੁਸੀਂ ਗਤ ਹੋਏ ਸਾਸੰਗ ਪਾਵੇ ਜਨ ਕੋਏ ਕਰ ਕਿਰਪਾ ਧਰੋੜ ਤਾਰੇ ਪਾਸ ਪ੍ਰੇਜ ਮੁਕਤ ਪਾਤਰ ਕੋ ਤਾਰੇ ਸਰਵ ਰੋਕਾ ਖੁਦ ਨਾਮ ਕਲਿਆਲ ਨੂੰ ਮੰਗਲ ਗੁਣ ਗਾਮ ਕਾਹੂ ਜੁਗਲ ਕਿਤੇ ਨਾ ਪਾਈ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਏ

ਵਾਸੀ ਕਈ ਕੁੜ ਜਨਮੈ ਜੀਵੈ ਮਰੈ, ਕਈ ਕੁੜ ਬੋ ਜੋਨੀ ਫਿਰੈ। ਕਈ ਕੁੜ ਬੈਠਤੀ ਖਾਏ, ਕਈ ਕੁੜ ਘਲ ਤਕਮਾਏ, ਕਈ ਕੁੜ ਕੇਤਨ ਵੰਤੇ, ਕਈ ਕੁੜ ਮਾਇਆ ਮੈਂ ਚਿੰਤ। ਜਹ ਜਹ ਪਾਣਾ ਤੈ ਤੈ ਰਾਖੇ, ਨਾਨਕ ਸਭ ਕੀ ਪ੍ਰਭ ਕੇ ਹੱਥ। ਕਈ ਕੁੜ ਪੈ ਬੈਰਾਗੀ, ਰਾਮ ਨਾਮ ਸੰਗਤ ਨੂੰ ਲਾਗੀ।

ਕਮ ਮਹਾਂਕ੍ਰੋਧ ਵਿਕਰਾਲ ਕਮ ਸਰਵ ਕੀ ਉਤਰਵਾਲ ਕਮੂ ਹੋਏ ਮੈਂ ਬੜ ਰਾਜਾ ਕਮ ਭੇਖਾਰਿਣੀ ਕਾ ਸਾਜਾ ਕਹੂੰ ਆਪ ਕੀਰਤ ਮਾਇਆ ਵੈ ਕਹੂੰ ਭਲਾ ਭਲਾ ਕਹਾ ਵੈ ਜੋ ਪ੍ਰਭ ਰਾਖੇ ਤੇ ਵੀ ਰਹਿ ਗੁਰ ਪ੍ਰਸਾਦ ਨਾਨਕ ਸਜ ਕਹਿ ਕਮੂ ਹੋਏ ਪੰਡਿਤ ਗ੍ਰਹਿ ਖਿਆਨ ਕਹੂੰ ਮੋਨ ਧਾਰੀ ਲਾਵੇ ਧਿਆਨ ਕਹੂੰ ਤੜ ਤੀਰਥ ਇਸ਼ਨਾਨ ਕਮੂ ਸਿਰ ਸਤਮੁਖ ਗਿਆਨ ਕਬੂ ਕੀੜ ਹਸ ਪਤੰਗ ਹੋਏ ਜੀ ਆਣਕ ਚੁਣ ਭਰਮੇ ਭਰਮਈਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵ ਤੇ ਨੂੰ ਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਰੁਣ ਕੋਏ ਕਬੂ ਸਾਧ ਸੰਗ ਦੇ ਪਾਵੇ ਸਤਸਥਾਨ ਤੇ ਬਰੁਣ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਸੁਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਤੇ ਕਰੰਗ ਸਦਾ ਵਸੇ ਪਾਰਮ ਕੇ ਸੰਗ ਜੋ ਜਲ ਮੈਂ ਜਲਿਆ ਕਟਾਨਾ।

ਸੁਖ ਸੁਖ ਸਭ ਜਾਏ, ਸੰਤ ਕੈ ਦੁਖਣ ਨਰਕ ਮੈਂ ਪਾਏ। ਸੰਤ ਕੈ ਦੁਖਣ ਮਤ ਹੋਏ ਮਲੀਨ, ਸੰਤ ਕੈ ਦੁਖਣ ਸੋਭਾ ਤੇ ਹੀਨ। ਸੰਤ ਕੇ ਹਤੇ ਕੋ ਰਖੇ ਨਾ ਕੋਏ, ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ।

ਇੱਕ ਪਛਾਣੇ ਤੁਤ ਕੀ ਉਹ ਸੋਝੀ ਜਾਣੈ। ਨਾਮ ਸੰਗ ਰਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਨੇ ਆਪਣੇ ਆਪ ਸੋਝਿਆ, ਜਿਤਕੀ ਜਾਣੋ ਤ੍ਰਿਸ਼ਨਾ ਬੁੱਝੇ। ਸਾ ਸੰਗ ਹਾਰ ਹਰ ਜਸ ਕਹਿਤ, ਸਰਬ ਰੋਗ ਤਿਉਹਾਰ ਜਨ ਰਹਿਤ। ਅਨ ਦਿਨ ਕੀਰਤਨ ਕੇਵਲ ਬਖਿਆਣ, ਗ੍ਰਸਤ ਮੈਂ ਸੋਈ ਨਿਰਵਾਣ। ਏ ਕੁਪਰ ਜਿਸ ਜਨ ਕੀ ਆਸ, ਜਿਤਕੀ ਕੱਟੀਐ ਜਮਕੀ ਫਾਸਾ। ਪਾਰ ਬ੍ਰਹਮ ਕੇ ਜਿਸ ਮਨ ਭੂਖ, ਨਾਨਕ ਤਿਸੇ ਨ ਲਾਗੇ ਦੁੱਖ। ਜਿਸ ਕੋ ਹਰ ਬ੍ਰਹਮ ਚਿਤੇ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਹੋ ਕਿਸਤੇ ਡਰੇ। ਜੈਸਾ ਸਾਥ ਐਸਾ ਦਿਸ਼ਟਾ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਸਭ ਬੁਝਿਆ। ਜਪ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਨਹਿ ਕਿਛ ਜਨਮੇ ਨਹਿ ਕਿਛ ਮਰੇ, ਆਪਣ ਚਲਤ ਆਪ ਹੀ ਕਰੇ। ਆਵਣ ਜਾਵਣ ਦਿਸ਼ਟਿਆਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ, ਆਪ ਅਣਕ ਜੁਗਤ ਰਾਜਥਾਪ ਉਥਾਪ। ਅਵਨਾਸੀ ਨਾਈ ਖਿਚ ਖੰਡ, ਧਾਰਨ ਧਾਰਿਓ ਬ੍ਰਹਿਮੰਡ। ਲੱਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ। ਆਪੇ ਮੇਹ ਲੈ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ। ਉਨਕੀ ਸੇਵਾ ਸੋਈ ਲੰਘ ਰਚਨੋਂ, ਕਿਰਪਾ ਕਰੇ ਵੰਡ ਭਾਗੇ। ਨਾਮ ਜਪਤ ਪਾਵੇ ਮਿਸਰਾਮ, ਨਾਨਕ ਤਿਨ ਪੁਰਖ ਉੱਤਮ ਕਰਮਾਣ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿ ਸੁਭਾਇ ਹੋਵੇ ਸੋ ਹੋਏ, ਕਰਨੇ ਹਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਟ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਟਿਸਮਾਏ ਸਮਾਏ, ਓਏ ਸੁਖ ਨਿਧਾਨੁ ਨਹੁੰ ਬਨ ਆਏ। ਆਪਸ ਕਉ ਆਪ ਦੀਨੋ ਮਾਣ, ਨਾਨਕ ਪ੍ਰਭ ਜਨੇ ਕੋ ਜਾਣ। ਸਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਾਣਨ ਹਾਰ। ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਢਨ ਹਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ। ਸਗਲ ਕਿਚਿੰਤਾ ਜਿਸ ਮਨ ਮਾਹੇ, ਜਿਸ ਤੇ ਮਿਰਥਾ ਕੋਈ ਨਾ ਹੇਰੇ। ਮਨ ਮਿਰਥ ਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ। ਆਪਣ ਕਿਆ ਕਿਛੁ ਨਾ ਹੋਏ, ਜਿਸ ਪ੍ਰਾਣੀ ਲੋਚੇ ਕੋਏ। ਤਿਸ ਬੇ ਨਾਹੀਂ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀਂ ਮੋਏ, ਪ੍ਰਭ ਕੀ ਜੋਰ ਸਗਲ ਘੱਟ ਸੋਏ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਛ ਤਿਸਕਾ ਦੀ ਆਦਰ ਬੈ। ਹੱਥ ਸੂਰਜ ਕੋ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿਤਾਵੇ। ਜੇ ਕੋ ਹੋਏ ਬਹਿ ਦਾਤਾਰ, ਤਿਤ ਦੀਨ ਹਾਰ ਜਾਣੇ ਗਵਾਰ। ਜਿਸ ਗੁਰਪ੍ਰਸਾਦ ਟੁੱਟੇ ਹੋਂ ਰੋਗ, ਨਾਨਕ ਸੋ ਜਨ ਸਦਾ ਰੋਗ। ਜੋ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ। ਜਿਉਂ ਪਾਖਾਣ ਨਾਵ ਚੜ੍ਹ ਤਰੇ, ਪ੍ਰਾਣੀ ਗੁਰਚਰਨ ਲਗਤ ਨਿਸਤਰੇ। ਜਿਉਂ ਅੰਧਕਾਰ ਦੀ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਬਿਗਾਸ। ਜਿਉਂ ਮਹਾਂ ਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਮਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਜੋ ਕਛ ਕਰੇ ਸੋਈ ਸੁਖਮਾਨ, ਭੂਲਾ ਕਾਹੇ ਫਿਰ ਅਜਾਣ। ਕੌਣ ਬਸਤਾਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਸੇ ਤੀ ਕਰ ਜਾਹੇ। ਜਿਸ ਵੱਖਰ ਕਉ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਭਾਣ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧੰਨ ਧੰਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਇਹੋ ਵਾਪਾਰ ਵਿਰਲਾ ਵਾਪਾਰੇ, ਨਾਨਕ ਤਾਂ ਕਹਿ ਸਦ ਬਲਿਹਾਰੇ। ਚੰਨ ਸਾਧ ਕੇ ਧੋਏ ਧੋਏ ਪੀਉ, ਅਰ ਪ੍ਰਸਾਦ ਕੋ ਆਪਣਾ ਜਿਉ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਐ ਕੁਰਬਾਨ। ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਣਕ ਵਿਘਣ ਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ। ਉੱਟ ਗਈ ਸੰਤੇ ਦਰਿਆਇਆ, ਸਰਬ ਸੁਖ ਨਾਨਕ ਦੇ ਪਾਇਆ। ਮ੍ਰਿਤਕ ਕਉ ਜੀ ਬਾਲਣ ਹਾਰ, ਭੁੱਖੇ ਕਉ ਦੇਵਤੇ ਆਧਾਰ। ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾ ਲੈਣਾ ਪਾਏ। ਸਭ ਕਿਛ ਤਿਸ ਕਉ ਕਰਨੇ ਯੋਗ, ਤਿਸ ਬਿਨ ਦੂਸਰ ਹੁਆ ਨਾ ਹੋਗ। ਜਪ ਜਾਣ ਸਦਾ ਸਦਾ ਦਿਨ ਰਹਿਣੀ, ਸਭ ਥੀ ਉੱਚ ਨਿਰਮਲੇ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਾਂ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਜੀਤ। ਭਗਤ ਭਗਤ ਸੁਣੀਐ ਤੇ ਲੋਏ, ਜਾ ਕੇ ਹਿਰਦੇ ਇੱਕ ਹੋਏ। ਸੱਚ ਕਰਨੀ ਸਹਿਤਾ ਕੀ ਰਹਿਤ, ਸੱਚ ਹਿਰਦੇ ਸਤ ਮੁਕੈਤ। ਸੱਚ ਇੰਦ੍ਰਿਸ਼ ਸੱਚ ਆਇਆ ਕਰ, ਸੱਚ ਵਰਤੈ ਸਾਚਾ ਪਾਸਾ। ਪਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਤਾ। ਸਲੋਕ ਰੂਪ ਨਾਰੇਖ ਨ ਰੰਗ, ਕਿਛ ਤ੍ਰੈ ਗੁਣ ਤੇ ਪ੍ਰਭ ਪਹਿਨਾ। ਕਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪਰਸੰਨ। ਅਸ਼ਟਪਦੀ ਅਵਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਆ। ਤਿਸਤੇ ਪਰੇ ਨਾਹੀਂ ਕਿਛ ਕੋਏ, ਸਭ ਨਿਰੰਤਰ ਇੱਕ ਸੋਏ। ਆਪੇ ਮੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ। ਸਾ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਹੀ ਅਨਰੋ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ।
आनंद रूप मंगल सजा के सर्वतो सुनिए करता।

0: ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ, ਏ ਕੋਟ ਇੱਕ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਏ, ਹਰ ਰਸ ਪਾਵੇ ਮਿਰਨ ਲਾ ਕੋਏ, ਜਿਨ ਚਾਖਿਆ ਸੇ ਜਾਂ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਪਰ ਭਰੇ ਪ੍ਰੇਮ ਰਸ ਰੰਗ, ਉਪਜੈ ਸਾਉ ਸਾਧ ਕੈ ਸੰਗ, ਪਰੇ ਸਰਨਾਥ ਸਭ ਤਿਆਗ, ਅੰਤਰ ਪ੍ਰਗਾ ਸੰਧਿ ਨਿਵਲਾਗ, ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਾਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਇਆਲ, ਸੇਵਕੀ ਨੂੰ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਸ਼ ਪੁੰਨੀ ਸਰਦਾ ਸਾ ਪੂਰੀ, ਰਵ ਰਹਿ ਸਤਸੰਗ ਹਜੂਰੀ, ਜਿਸਕਾ ਸਾ ਤਿੰਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੇ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਮਿਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢੈ, ਗੁਰਪੂਰੇ ਤਤੇ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੇ ਅਵਰੈ ਨਾਮ, ਜਪਾਵੋ ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੁਸੀ ਸਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂੜਤ ਜਾਤ ਪਾਏ ਮਿਸਰਾਮ, ਸਗਲ ਦੁਖ ਹੋਤ ਨਾਸ, ਨਾਨਕ ਨਾਮ ਜਪੋ ਗੁਣਤਾ, ਸੁਖ ਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰੇ ਸੁਭਾਉ, ਨੇਤਰੋ ਪੇਖ ਦਰਸ ਸੁਖ ਹੋਏ, ਮਨ ਬਿਕਸੇ ਸਾਰ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤ ਦੀਜੇ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕਿਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਿਆਲ, ਭਗਤ ਪੁੱਛਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਈ ਪੁਨੀਤ, ਭਗਤ ਪਾਇ ਲਾਵੇ ਮਨ ਹੀਤ, ਹਮ ਨਿਰਗੁਣ ਯਾਰ ਨੀਚੇ ਆਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ, ਇੱਕ ਨਿਮ ਕਰਕੇ ਗੁਣ ਗਾਇਨ ਕਰਾਜ, ਭੋਗ ਵਡਿਆਈ ਹਰ ਕੇ ਨਾਮ ਕੀ ਕਥਾ, ਮਨ ਭਾਈ ਬਹੁ ਭੋਜਨ ਕਾਪੁਰ ਸੰਗੀਤ, ਰਸਨਾ ਜਪਦੀ ਹਰ ਹਰ ਨੀਤ, ਭਲੀ ਸੁ ਕਰਨੀ ਸੋਭਾ ਧਨਵੰਤ, ਹਿਰਦੇ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਓ ਨਿਵਾਸ, ਸਰਬ ਸੁਖ ਨਾਨਕ ਪਰਗਾਸ, ਸਲੋਕ ਸਰਗੁਣ ਨਿਰਗੁਣ
1: ਨਿਰੰਕਾਰ, ਸੁਨ ਸਮਾਧਿ ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ ਅਸ਼ਟਪਦੀ, ਜਬ ਆਕਾਰ ਕਛ ਨ ਦ੍ਰਿਸ਼ਟੇਤਾ, ਪਾਪਮ ਤਬ ਕਹਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਦ, ਤਬ ਬੈਰ ਵਿਰੋਧ ਕੀ ਸੰਕ ਮਾਤ, ਜਬ ਇਸ ਕਾ ਵਰਨ ਚਿੰਨ ਨ ਜਾਪਤ, ਤਬ ਹਰਕ ਸੋਖ ਕਿਸੈ ਵਿਆਪਤ, ਜਬ ਆਪਣੇ ਆਪ ਆਪਾਰ ਬ੍ਰਹਮ, ਤਬ ਮੋਹ ਕਾਂਖ ਸ਼ੋਭਤ ਭਰਮ, ਆਪਣ ਖੇਲਾ ਵਰਤੀਜਾ, ਨਾਨਕ ਕਰਨੇ ਹਾਰ ਨ ਦੂਜਾ, ਜਬ ਹੋਤ ਪ੍ਰਭ ਕੇਵਲ ਧਨੀ, ਤਾਂ ਬੰਦ ਮੁਕਤ ਕੋ ਕਿਸ ਕੋ ਗਣੀ, ਜਬ ਏਕਿਆ ਰਗਮ ਅਪਾਰ, ਤਬ ਨਰਕ ਸੁਰਗ ਕੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਕਤ ਕਹੋ ਕਿਤ ਠਾਏ, ਜਬ ਆਪੈ ਆਪ ਆਪਣੀ ਜੋਤ ਧਰੈ, ਤਬ ਕੌਣ ਨਿਡਰ ਕੌਣ ਕਤ ਡਰੈ, ਆਪਣ ਚਲਤਾਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਵਿਨਾਸੀ ਸੁਖ ਆਪਣੇ ਆਸਨ, ਤੈਂ ਜਨਮ ਮਰਨ ਕਹੋ ਕਾਂ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਛੁ ਹੋਈ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਛੁ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਗਾਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਆਪਣੇ ਆਪ ਆਪੀਏ ਚਰਜਾ, ਨਾਨਕ ਆਪਣ ਰੂਪ ਆਪੀਓ ਪਰਜਾ, ਜਹਾਂ ਨਿਰਮਲ ਪੁਰਖ ਪੁਰਖ ਪਤ ਹੋਤਾ, ਤਾ ਬਿਨ ਮੈਲ ਕਹੋ ਕਿਆ ਤੋਤਾ, ਜਾਂ ਨਿਰੰਜਨ ਰੰਕਾ ਨਿਰਬਾਣ, ਤੇ ਕੌਣ ਕੁਮਾਨ ਕੌਣ ਅਭਿਮਾਨ, ਜਾਂ ਸਰੂਪ ਕੇਵਲ ਜਗਦੀਸ਼, ਤੈ ਛਲ ਛਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸੈ ਪੂ ਕੌਣ ਤ੍ਰਿਪਤਾਵੈ, ਕਰਨ ਕਰਾਵਣ ਕਰਨੈ ਹਾਰ, ਨਾਨਕ ਕਰਤੇ ਕਾ ਨਾਇ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਈ, ਜਾਂ ਸਰਬ ਕਲਾ ਆਪੇ ਪ੍ਰਬੀਨ, ਤੈਂ ਬੀੜਕ ਤੇਵ ਕਹਾਂ ਕੋ ਚੀਨ, ਜਬ ਆਪਣੇ ਆਪ ਆਪ ਉਰਧਾਰੈ, ਤੋ ਸਗਨ ਅਪਸਗਨ ਕਹਾਂ ਵਿਚਾਰੈ, ਜੈ ਆਪਣੀ ਊਚ ਆਪਣੇ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ, ਬਿਸਮਨ ਬਿਸਮਰੈ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜੈ ਛਲ ਅਸ਼ੇਦ ਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ, ਆਪਸ ਕਉ ਆਪੇ ਆਦੇਸੁ ਤੇ ਗੁਣ ਕਾ ਨਾਹੀ ਪਰਵੇਸੁ ਜੈ ਕਿਆ ਏਕ ਏਕ ਭਗਵੰਤਾ ਤੇ ਕੌਣ ਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪਤਿ ਆਰਾ ਤੇ ਕੌਣ ਕਥੇ ਕੌਣ ਸੁਨੇ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕਉ ਆਪੇ ਪਾਹੁ ਉੱਚਾ ਜੈ ਪ੍ਰਚਿਓ ਪ੍ਰਪੰਚ ਆਕਾਰ ਤੇ ਗੁਣ ਮੈਂ ਕੀਨੋ ਵਿਸਥਾਰ ਪਾਪੁਨ ਤੈ ਪਈ ਕਹਾਵਤ ਕਉ ਨਰਕ ਕਉ ਸੁਰਗ ਮਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਪਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਉ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕੇ ਕਹਿ ਜੈ ਆਪਗਤ ਭਗਤੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦਉ ਪਾਖ ਆਪੇ ਧਨੀ ਉਨਕੀ ਸੋਭਾ ਉਨਹੂੰ ਬਨੀ ਆਪੇ ਕੌਤਕ ਕਰੇ ਅਨੰਦ ਚੋਜ ਆਪੇ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ

ਦੂਜਾ ਕਹਿ ਦਸਤਾ ਰਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਤਾਰ ਜਾਂ ਤਿਸ ਭਾਵੈ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਹੀ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਰਲ ਸਿਸ਼ਟ ਕਾ ਜੇਤਾ ਜੀ।

ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰਜਾਮੀ ਰਹਿਓ ਬਿਆਪ ਪ੍ਰਤਪਾਲਾ ਜੀਅਨ ਬਭਾਂਤ ਜੋ ਜੋ ਰਚੈ ਸੁਤ ਸਿਤਿਆਤ ਜਿਸ ਭਾਵੈ ਤਸਲੈ ਮਿਲਾਏ ਭਗਤ ਕਰੇ ਅਰਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ

ਸੁਣੇ ਉਪਦੇਸ਼ ਦੇ ਬਸਾਵੋ ਮਨ ਛੇ ਨਾਨਕ ਫਲ ਪਾਵ ਵਲਤ ਪਲਤ ਦੋਇਲੇ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤੇ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿ ਵਿਲਾਏ ਦੁਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨੇ ਬਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬੋਰ ਨਾ ਆਵੈ ਜਾਏ ਤਿਸਤੇ ਦੂਰ ਕਾਂ ਕੋ ਜਾਏ ਉਬਰੈ ਰੱਖਣ ਹਾਰ ਤੇ ਆਏ ਨਿਰ ਪਉ ਜਪੇ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੈ ਤਿਸ ਨਾਹੀਂ ਦੂਖੋ ਨਾਮ ਜਪਤ ਮਨ ਹੋਵੈ ਸੂਖਾ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਧਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਪੇਖ ਰੁਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਂ

ਨਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਭਰਗਾ ਸਸਤਪਦੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਲ ਸਮਗਰੀ ਏਕ ਸਕਟ ਮਾਹੇ ਅਨਕਰੰਗ ਨਾਨਾ ਦਸਟਾਏ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਸ ਕਾ ਬਿਸਰਾਮ ਸੁਨ ਸਮਾਦ ਅਨੰਤ ਤੈਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਜਨ ਸੋ ਜੀ ਪਾਏ ਸੁਵੰਤਰ ਸੋ ਬਾਰ ਅਨੰਤ ਕਟਕਟ ਵਿਆਪਰਿਆ ਭਗਵੰਤ ਤਰਨਮਾਏ ਆਕਾਸ ਪਿਆਲ ਸਰਬਲੋਕ ਪੂਰਨ ਪ੍ਰਤਪਾਲ ਬੰਤਨ ਪ੍ਰਭਤ ਹੈ ਪਾਰ ਬ੍ਰਹਮੋ ਜਾਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸੰਤ ਮਾਏ ਚਾਰ ਕੁੰਟ ਦੈ ਦਸੈ ਸਮਾਏ ਤਸਤੇ ਪਿ ਨਹੀਂ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਿਖਤ

ਸਰਬਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਉਤਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਤਜਣਾ ਭੇਖਣ ਸਭ ਬ੍ਰਹਮ ਸੰਤਜਣਾ ਕਿਰਦੇ ਸਭ ਧਰਮ ਸੰਤਜਣਾ ਸੁਣੋ ਸੁਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸਕੀਏ ਰਹਿਤ ਸਤਿ ਬਚਨ ਸਾਧੂ ਸਭ

ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤਿ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇੱਕ ਅੰਕਾਰ ਅਨਕਲਾ ਲਖੀ ਨਾ ਜਾ ਜਿਸ ਭਾਵੇ ਤਿਸ ਲਈ ਮਿਲਾਏ ਕਮ ਨੇਟ ਕਮ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਸਾਹਿਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨੈਣਾ ਭੇਖਣਹਾਰਾ ਸਗਲ ਸਮੱਗਰੀ ਜਾ ਕਤਨਾ ਆਪਣ ਜਾ ਸਾਫੀ ਸੁਣਾ ਆਪਣ ਜਾਨੇ ਖੇਲ ਬਣਾਇਆ ਅੱਗੇਕਾਰੀ ਕੀਨੀ ਮਾਇਆ ਸਭ ਕੇ ਮਾ ਦਲਿਪ ਤੁਰ ਹੈ ਜੋ ਕੁਛ ਕਹਿਣਾ ਸੁਆਪੇ ਕਿਆ ਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲੈ ਸਮਾਏ ਸਤੇ ਸੁਣਾਈ ਬੁਰਾਵਰੈ ਕਹੋ ਕਿਨੇ ਕਿਛ ਕਰਾ ਆਪ ਭਲਾ ਕਰਤੂ ਤਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤ ਬੋਤ ਆਪਣ ਸੰਗਰਾਚ ਤਾਂ ਕਿ ਅਤਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਝੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਦਸ ਹੋਏ ਆ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਬਤਵੰਤ ਜੀਵਨ ਮੁਕਤ ਜਿਸਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭਿਅਕਤ ਰਾਇਆ ਜਾਣੇ ਆਵਣ ਕਹਿ ਸੁਆਉ ਜਨ ਕੇ ਸੰਗ ਜਿਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸ਼ਕਾਰ।

ਗੁਰਕਾ ਸੁਨ ਉਪਦੇਸ਼ ਭਾਰ ਬ੍ਰਹਮ ਨਿਰਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਕੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾ ਸੰਗ ਪਚ ਪਰਮਾਨੰਦ ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦ ਅਮਤਰਸ ਪੀਓ ਚਿਤ ਚਿਤ ਬੋ ਨਾਰਾਇਣ ਏਕ ਏਕ ਰੂਪ ਜਾ ਕੈ ਰੰਗਾ ਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਆਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਰਤਨ ਸੁਨਤ ਕਮਾਪਤ ਉਧਾਰ ਆਪ ਤਰੈ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਨਾਦ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਤ ਕੇ ਮਾਥੇ ਨਾਨਕ ਉਦਰਤਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵਾਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਨੇ ਵਿਖੇ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਵਿਸ਼ਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬੋਰ ਨਾ ਹੋਏ ਅਮਨ ਜਾਨ ਹਰਤਨ ਖਾਟ ਚਲੇ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗ ਜੀ ਨੂੰ ਵੱਡੇ ਭਾਗਾਂ ਵਾਲੇ ਹੋ ਸੇਵਕ ਸ਼ਰਧਾਲੂ ਪਰਿਵਾਰ ਆਪਣੀ ਬੱਚੀ ਸਿਰਜਣ ਕੌਰ ਦੇ ਪਹਿਲੇ ਜਨਮਦਿਨ ਦੀ ਖੁਸ਼ੀ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਪਰਸੇ ਨੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਾ ਪਾਵਨ ਬਾਣੀ ਸੁਖਮਨ ਸਾਹਿਬ ਦੇ ਪਾਠ ਉਪਰੰਤ ਸ਼ਬਦ ਸਰਵਣ ਕਰ ਰਹੇ ਸੀ। ਸੇਵਕ ਪਰਿਵਾਰ ਨੇ ਯਾਦ ਕਰਵਾਇਆ ਸੀ ਵੀ ਆਹ ਸ਼ਬਦ ਪੜ੍ਹਨਾ ਹੈ, ਤੁਧ ਪਾਵੈ ਤਾਂ ਨਾਮ ਜਪਾਵੈ, ਸੁੱਖ ਤੇਰਾ ਦਿੱਤਾ ਲਹੀਐ। ਦੂਸਰਾ ਸ਼ਬਦ ਸਰਵਣ ਕੀਤਾ ਹੈ, ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਕੀ ਅਰਦਾਸ। ਮਨੁੱਖ ਸੁੱਖ ਦਾ ਮਤਲਾਸ਼ੀ ਹੈ, ਜ਼ਿੰਦਗੀ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਵੀ ਕੰਮ ਧੰਦੇ ਕੀਤੇ ਜਾਂਦੇ ਨੇ ਸੁੱਖ ਦੇ ਲਈ ਕੀਤੇ ਜਾਂਦੇ ਨੇ, ਦੁੱਖ ਦੇ ਲਈ ਥੋੜ੍ਹੀ ਕੀਤੇ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਯਾਦ ਕਰਾਉਂਦੇ, ਯਤਨ ਬਹੁਤ ਸੌਖੇ ਕੀ ਦੁੱਖ ਕੋ ਕੀ ਉਹ ਨਾ ਕੋਈ। ਜਿੰਨੇ ਵੀ ਯਤਨ ਕੀਤੇ ਜਾਂਦੇ ਨੇ ਸੁੱਖ ਦੇ ਕੀਤੇ ਜਾਂਦੇ, ਦੁੱਖ ਦੇ ਥੋੜ੍ਹੀ ਕੀਤੇ ਜਾਂਦੇ ਨੇ, ਦੁੱਖ ਤੇ ਆਉਂਦੇ ਨੇ ਉਹਨੂੰ ਹਟਾਉਣ ਲਈ ਕੀਤੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਮਨੁੱਖ ਸੁੱਖ ਭਾਲਦਾ ਸੁੱਖ, ਅਤੇ ਕਈ ਵਾਰ ਸਾਰੀ ਜ਼ਿੰਦਗੀ ਕਲਪਦਿਆਂ ਲੰਘ ਜਾਂਦੀ ਹੈ। ਅਤੇ ਉੱਥੇ ਪਾਤਸ਼ਾਹ ਜੀ ਨੇ ਸਮਝਾਇਆ ਸੀ, ਜੇ ਪੁੱਤ ਚਾਹੁੰਦਾ ਸੁੱਖ ਤਾਂ ਇੱਕ ਕੰਮ ਕਰਨਾ ਪਵੇਗਾ। ਹੁਣ ਕਿਹੜਾ ਮਨੁੱਖ ਹੈ ਜਿਹੜਾ ਸੁੱਖ ਨਹੀਂ ਚਾਹੁੰਦਾ? ਅਸੀਂ ਸਾਰੇ ਸੁੱਖ ਚਾਹੁੰਦੇ ਹਾਂ। ਜੋ ਸੁੱਖ ਕੋ ਚਾਹੈਂ ਸਦਾ, ਦੋ ਚਾਰ ਦਸ ਵੀਹ ਦਿਨ ਲਈ ਨਹੀਂ, ਜੇ ਤੂੰ ਸਦਾ ਲਈ ਸੁੱਖਾਂ ਨੂੰ ਚਾਹੁੰਦਾ ਮਿਲ ਜਾਣਗੇ। ਜੋ ਸੁੱਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ, ਫਿਰ ਰਮੇ ਹੋਏ ਰਾਮ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਪਵੇਗਾ। ਸ਼ਰਨ ਵਿੱਚ ਆ ਕੇ ਸੁੱਖ ਮਿਲਦੇ ਨੇ।

ਉਹਨੂੰ ਯਾਦ ਨਹੀਂ ਕਰਦੇ, ਪਦਾਰਥਾਂ ਵਾਲੀ ਝਾਤੀ ਮਾਰਦੇ ਹਾਂ, ਇੱਧਰ ਉੱਧਰ ਧਿਆਨ। ਖੈਰ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਤੇ ਬੇਅੰਤ ਹੈ, ਉਹਦੇ ਘਰ ਤੇ ਸਾਰੇ ਪਦਾਰਥ ਨੇ, ਸਤਿਗੁਰ ਦਾਤਾ ਸਭਨਾ ਵੱਥੂ ਕਾ, ਸਾਚੇ ਸਾਹਿਬ ਆ ਕਿਆ ਨਾਹੀਂ ਘਰ ਤੇਰਾ। ਕਹਿਣ ਲੱਗੀ ਉਹ ਮਿਹਰਬਾਨ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਤਿੰਨ ਵਾਰ ਸ਼ਬਦ ਵਰਤਿਆ ਮਿਹਰਬਾਨ। ਭਲਾ ਕਿਉਂ, ਮਨੁੱਖ ਵੀ ਮਿਹਰਬਾਨ ਹੁੰਦਾ, ਦਿਆਲੂ ਹੁੰਦਾ, ਪਰ ਘੰਟਿਆਂ ਬੱਧੀ ਹੁੰਦਾ, ਦਿਨਾਂ ਬੱਧੀ ਹੁੰਦਾ, ਇੱਕ ਦਿਨ, ਦੋ ਦਿਨ, ਦੋ ਘੰਟੇ, ਦਸ ਦਿਨ, ਬਾਅਦ ਵਿੱਚ ਕਲਪ ਕੇ ਇਹ ਕਹਿ ਦਿੰਦਾ ਭਲਿਆ ਤੈਨੂੰ ਮੇਰਾ ਬੂਹਾ ਲੱਭਿਆ। ਤੇ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਇਹ ਮਨ ਹਰਜੀ ਧਿਆਈ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਇਓ।

ਉਹਨਾਂ ਦਾ ਵੀ ਰਿਜਕ ਹਰ ਜਗ੍ਹਾ 'ਤੇ ਹਰ ਜੀਵ ਦਾ ਹਰ ਕਿਸੇ ਦਾ ਰਿਜਕ ਜਿਹੜਾ ਉਹਨੇ ਪੈਦਾ ਕੀਤਾ ਹੋਇਆ। ਕੁਦਰਤ ਕੀਮ ਨਾ ਜਾਣੀਆ ਵੱਡਾ ਬੇਪਰਵਾਓ ਕਹਿਣ ਲੱਗੇ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਤੂੰ ਕਿੱਥੋਂ ਪਾਰਾਵਾਰ ਲੱਭ ਲਏਗਾ, ਨਹੀਂ ਲੱਭ ਸਕਦਾ। ਉਹਦੀ ਬਣਾਈ ਹੋਈ ਕੁਦਰਤ ਦਾ ਪਾਰਾਵਾਰ ਨਹੀਂ ਲੱਭਿਆ ਜਾ ਸਕਦਾ, ਉਹਦਾ ਕਿੱਥੋਂ ਲੱਭ ਲੈਣਾ। ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਓ ਐ ਮਨੁੱਖ ਤੇਰੇ ਕਰਨ ਵਾਲਾ ਕੰਮ ਕਿਹੜਾ, ਕਰ ਬੰਦੇ ਤੂੰ ਬੰਦਗੀ ਜਿੱਚਰ ਕੱਟ ਮੈਂ ਸਭ, ਤੇਰੇ ਕਰਨ ਵਾਲਾ ਕੰਮ ਬਸ ਇੱਕ ਹੈ, ਤੂੰ ਬੰਦਗੀ ਕਰ, ਸ਼ੁਕਰਾਨਾ ਕਰ, ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ, ਕਿਰਤ ਕਰ, ਨਾਮ ਜਪ ਤੇ ਵੰਡ ਕੇ ਛਕ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਕਹਿਣ ਲੱਗੇ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕੀ ਅਰਦਾਸ। ਸੁੱਖ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਨਾਮ ਦੁਆਰਾ ਉਹਦਾ ਦਿੱਤਾ ਹੋਇਆ ਮਨੁੱਖ ਨੂੰ ਪ੍ਰਾਪਤ ਹੁੰਦਾ, ਜਿਹੜਾ ਸਮਝ ਲੈਂਦਾ ਹੈ ਉਹ ਫਿਰ ਦਿਲੋਂ ਅਰਦਾਸ ਕਰਦਾ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਮਨ ਤਾਂ ਤੇਰਾ ਧਨ ਪੀ ਤੇਰਾ ਤੂੰ ਠਾਕੁਰ ਸਵਾਮੀ ਭਰਾ ਮੇਰਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਪਰਿਵਾਰ ਦੇ ਸਿਰ 'ਤੇ ਮੇਰਾ ਪ੍ਰੈਥਰ ਗੁਰੂ ਘਰ ਨਾਲ ਜੁੜਿਆ ਹੋਇਆ ਪਰਿਵਾਰ ਹੈ, ਭਾਵਨਾ ਨਾਲ ਸੇਵਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਮਝ ਰੱਖਦੇ ਨੇ ਚੰਗੀ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲੇ ਹਰ ਸਮੇਂ ਵਿੱਚ ਪਾਤਸ਼ਾਹ ਜੀ ਸਹਾਈ ਹੋਣਾ ਸੰਗ ਬੱਚੀ ਦੇ ਸਿਰ 'ਤੇ ਮੇਰਾ ਹੱਥ ਰੱਖਣ, ਪਰਿਵਾਰ ਦੇ ਸਿਰ 'ਤੇ ਮੇਰਾ ਹੱਥ ਰੱਖਣ, ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਕਰੋਂ ਚੜ੍ਹਦੀ ਕਲਾ ਨਾਮ ਦਾਤ ਬਖਸ਼ਿਸ਼ ਕਰਨ ਜੀ। ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਨਾਲ ਜੁੜੀ ਹੈ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਾਲ ਨਿਹਾਰਾ ਦੁੱਖ ਹੰਤਾ ਸੁਖਰਾਸ ਤਾਕੋ ਵਿਘਨਾ ਕਹੂ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਸਿਮਰਥਮ ਗੌਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰਤੀ ਅਮਰਦਾਸ।

ਸਤਿਨਾਮ ਦੱਸਦਾ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜੇ ਹਰਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਏ, ਸਭ ਥਾਈ ਹੋਏ ਸਾਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਸਾਹ ਦਸਵੇਂ ਪਾਤਸ਼ਾਹ ਕੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਬਣ ਸਕਿਆ, ਦੀਕ ਚਲਾਈ ਤੇ ਗਵਾਹੀ ਦੇ ਖੰਡਿਤ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸੇ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੇ ਸੇਵਾਂ ਲਈ ਕੁਰਬਾਨੀ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤੇ ਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤਿਆਪ ਚਿਤਿਆਪ ਨੂੰ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਨੱਚਿਆ ਰਿਹਾ। ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨੀਸ਼ ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ, ਦਾਨ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ, ਨਿਮਖ ਏ ਕਰਨਾਮ ਦੇ ਮੇਰਾ ਮਨ ਤਨ ਸੀਤਲੇ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਿੱਧੂ ਪਰਿਵਾਰ ਦੀ ਪੋਤਰੀ ਅਤੇ ਸਤਿਗੁਰ ਸੇ ਪਾਤਸ਼ਾਹ ਜੀ ਸਾਹਿਬ ਪਵਿੱਤਰ ਸਿੰਘ, ਬੀਬੀ ਬਲਵੀਰ ਸਿੰਘ, ਬਲਵੀਰ ਕੌਰ ਦੀ ਦੋਹਤੇ, ਸਰਦਾਰ ਮਨਿੰਦਰ ਸਿੰਘ, ਬੀਬੀ ਨਿਰਮਲਜੀਤ ਕੌਰ ਦੀ ਸਪੁੱਤਰੀ, ਬੱਚੇ ਸਿਰਜਣ ਕੌਰ ਦੇ, ਸਤਿਗੁਰ ਸਿੱਧੂ ਦੇ ਪਹਿਲੇ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉੱਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰ ਸ਼ਬਦ ਚੌਂਕੀ ਕਥਾ ਵਿਖਿਆ ਜੀ ਕੀ ਅਰਦਾਸ ਹੈ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਵਿੱਚ ਜਾਣ ਕੇ ਮਾਫ਼ ਕਰਨਾ, ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪੜ੍ਹੇ ਸੁਣੀ ਬਾਣੀ ਦਾ ਭਾਵ, ਆਈ ਸੰਗਤ ਦੇ ਹਿਰਦੇ ਵਿਖੇ ਸੁਣਾਈ ਸੰਗਤ ਦੇ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸੇ ਪਾਤਸ਼ਾਹ ਜੀ, ਬੱਚੇ ਸਿਰਜਣ ਕੌਰ ਸਿੱਧੂ ਦੇ ਸਿਰ ਤੇ ਮੇਹਰ ਭਰਿਆ ਤਰਕਣਾ, ਦੀਰਘ ਗਾਇਓ ਮਾਤਾ ਪਿਤਾ ਤੇ ਆਗਿਆਕਾਰੀ ਬਣਾਉਣਾ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣ, ਨਾਮ ਵਾਲੀ ਨਾਲ ਪ੍ਰੇਮ ਬਖਸ਼ਣਾ, ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ, ਸਿਰ ਤੇ ਮੇਹਰ ਭਰਿਆ ਤਰਾ ਕੇ ਗੁਰਮਤਿ ਦੀ ਵਿਦਿਆ ਅਤੇ ਦੁਨਿਆਵੀ ਵਿਦਿਆ ਬਖਸ਼ ਕੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ, ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ। ਸਿੱਧੂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕ ਕੇ ਪਹਿਨਾਇਕ ਨੇ ਅਪੰਗੀਕਾਰ ਕਰੋ, ਸੇਵਕਾਂ ਦੇ ਲੋਕ ਪ੍ਰਲੋਕ ਕਰਦੇ ਢੱਕਣੇ 11 ਪੁੰਡ ਦਰਸ਼ਨ ਭੇਟ ਮਾਜਰੇ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਸ੍ਰੀ ਸੁਖਮਨੀ ਸਾਹਿਬ ਦੇਵ ਡੰਗਰਾਂ ਵਾਸਤੇ 475 ਪੁੰਡ, ਬਿਲਡਿੰਗ ਫੰਡ ਵਾਸਤੇ 21 ਪੁੰਡ ਮਾਰਗ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ, ਬੱਚੇ ਸਿਰਜਣ ਕੌਰ ਦੇ ਨਾਨੀ ਨਾਨੇ ਵੱਲੋਂ ਸਤਿਗੁਰ ਸੇ ਪਾਤਸ਼ਾਹ ਜੀ ਜਨਮਦਿਨ ਦੀ ਖੁਸ਼ੀ ਵਿੱਚ 21 ਪੁੰਡ ਮਾਇਆ ਤੁੰਗ, ਸੇਵਕਾਂ ਦੇ ਖਜ਼ਾਨੇ ਭਰਪੂਰ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਅੰਗ ਸੰਘ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਗੁਰਮਤ ਅਨੁਸਾਰ ਸੁਮਨ ਭਾਵਨਾ ਸੁਮ ਪੂਰਨ ਕਰਨੇ ਆ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣੀ, ਹਰਮਦਾਨ ਫਤਿਹ ਬਖਸ਼ਣੀ, ਕਿਰਤ ਕਮਾਈ ਚ ਵਾਧੇ ਬਖਸ਼ਣੇ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਏ ਪ੍ਰਸ਼ਾਦ ਅਵਿਸ਼ਵਾਸ ਸੰਗਵਰ ਤੇ ਜੋ ਛਕੇ ਸੁਆਮੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਐਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ਕਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ,
ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ। ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਮਿਲਿਆ ਵੀ ਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂਚਾ ਹੈ ਖੋਜ ਰਾਜ ਕਰੇਗਾ ਖਾਲਸਾ ਕੇ ਖੁਆਰ ਹੋਏ ਸਾ ਮਿਲਾਂਗੇ ਬਚੇ ਖੁਆਰ ਹੋਏ ਸਾ ਮਿਲਾਂਗੇ ਬਚੇ

0: ਜੀਉ
1: ਜੇ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ।

ਆਓ ਸਤਿਗੁਰ ਤੁਮ ਕਹੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਹਰ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ

ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਨੇ। ਪਰਿਵਾਰ ਵੱਲੋਂ ਬੇਟੀ ਦਾ ਜਨਮਦਿਨ ਮਨਾਉਂਦਿਆਂ ਹੋਇਆਂ ਗੁਰੂ ਕੇ ਚਰਨ ਪਰਸੇ ਗਏ, ਆਪ ਸੰਗਤਾਂ ਦੇ ਪਰਿਵਾਰ ਚਰਨ ਪਰਸ ਰਿਹਾ ਹੈ। ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਪਰਿਵਾਰ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜੋ ਪਰਿਵਾਰ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਪਹੁੰਚੇ ਹੋ। ਭਾਈ, ਬੇਨਤੀ ਹੈ ਕਿ ਬੱਚੇ ਨੂੰ ਗੁਰੂ ਘਰ ਵੱਲੋਂ ਸਿਰਪਾਓ ਦੀ ਬਖਸ਼ਿਸ਼ ਹੋਣੀ ਹੈ, ਸੋ ਕਿਰਪਾ ਕਰਕੇ ਬੱਚੀ ਨੂੰ ਗੁਰੂ ਦਰਬਾਰ ਦੇ ਵਿੱਚ ਲੈ ਕਰਕੇ ਹਾਜ਼ਰ ਹੋਵੋ ਜੀ। ਦੇਗ ਬਾਹਰ ਪੰਡਾਲ ਤੋਂ ਆਪ ਸਭ ਸੰਗਤਾਂ ਨੂੰ ਮਿਲ ਜਾਏਗੀ, ਕਿਰਪਾ ਕਰਕੇ ਦੇਗ ਉੱਥੋਂ ਲੈ ਲੈਣਾ ਜੀ। ਸੋ ਲੰਗਰ ਪਾਣੀ ਪਰਿਵਾਰ ਵੱਲੋਂ ਤਿਆਰ ਹੈ, ਕਿਰਪਾ ਕਰਕੇ ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣਾ। ਇੰਨੀਆਂ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੇਲੇ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਜੈਸੇ ਰਹਿਣ ਪਰਾਂ ਹੁਣੇ ਉੱਠ ਚੱਲ ਸੈਂ ਪ੍ਰਭਾਤ ਕਿਆ ਤੂੰ ਰੱਤਾ ਗ੍ਰਿਸਤ ਸਿਉਂ

ਔਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰਦੇਵ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਏ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤਾ ਗਣਤਾ ਨੇਕੈ ਵੇਦ ਪੁਰਾਣ ਸਿਮਰ ਸੁਧਿਆ ਅਖਰ ਕੀਨੇ ਰਾਮ ਨਾਮ ਕਿਆ ਅੱਖਰ ਕਿਨਕਾ ਏਕ ਜਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਖੀ ਏਕੈ ਦਰਸ ਤੁਹਾਰੋ ਨਾਨਕ ਸੰਗ ਮੋਏ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਆਨੰਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਖੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕੈ ਸਿਮਰਨ ਸਭ ਕੇ ਸੂਝੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਨਿਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਹੇ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਬਸੈ ਸਾਧਗੀ ਰਸਨਾ ਨਾਰਾਇਣ ਜਨ ਕਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਨ ਸਤਿਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਅਣਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਅਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨਜਨ ਕੋ ਪ੍ਰਭ ਮਾਇਆ ਨਾਨਕ ਤਿੰਨ ਜਨ ਸ਼ਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਹੀ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਕਾਰ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਕਿਨ ਮਾਏ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਪ ਤੋ ਹੈ ਸੁਖੀ ਆ ਲਾਖ ਕਰੋਰੀ ਬੰਦ ਨਾ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤਾ ਗਾਵੈ ਜੇ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗੋ ਸੁਹੇਲਾ ਸਾ ਨਾਮ ਮਨਸਰਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਬਾਈ ਨਾਮ ਜਪਤੈ ਪਾਰ ਪਰਾਈ ਅਨਕ ਬਿਗੰਜਾਇ ਸੰਗਾਰ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨ ਮੈਂ ਮਰਜਾਮ ਨਾਮ ਜਪਤ ਪਾਵੈ ਬਸਰਾਮ ਓ ਮੈਲਾ ਮਲਕ ਬੁਣਤ ਹੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰਕ ਕੇ ਗਣੇ ਜਾਹੇ ਨਕੋ ਸਰ ਕਾ ਨਾਮ ਅਸੰਗ ਤੋ ਸਜੈ ਪੈਂਡੈ ਮੈਂ ਅੰਧ ਕੁਬਾਰ ਹਰ ਕਾ ਨਾਮ ਸੰਗ ਉਜਿਆ ਰਾਜਾ ਪੰਥੇ ਰਕੋ ਨ ਸਿਜਾਨੂ ਹਰ ਕਾ ਨਾਮ ਤੇ ਨਾਲ ਪਛਾਨੂ ਜਾ ਮਹਾਂ ਭਿਆਨ ਤਪਤ ਬੋ ਕਾਮ ਤਿਆਰ ਕੇ ਨਾਮ ਕੀ ਤੂੰ ਪਰਸ਼ਾਮ ਜਦ ਰਖਾ ਮਨ ਤੁਝੇ ਅਕਰਖੈ ਤੇ ਨਾਨਕਰ ਅਰੰਭ ਬਰਖੈ ਭਗਤ ਜਨਾ ਕੀ ਬਰਤਨ ਨਾਮ ਸਮਝਣਾ ਕੇ ਮਨ ਬਿਸਰਾਮ ਮਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਰੁਖ ਸਾਧਕ ਮਾਤ ਅਰਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮੰਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਵੇ ਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ਨਾਏ ਬਿਯੋਗ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀ ਨਾਰ ਤੰਜਨ ਕੁਵਾ ਪ੍ਰਭ ਦੀਨ ਨਾਰ ਹਰ ਜਨ ਕੇ ਉਠਸਤਾਣੀ ਹਰ ਪ੍ਰਤਾਪ ਜਨਾ ਵਰਨਾ ਜਾਣੀ ਉਤਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈਰ ਕਾ ਭਗਤ ਪ੍ਰਗਟ ਨਹੀਂ ਛਪੈ
ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਦੇ ਉੱਤਮ ਮਰ ਕੀ ਕਥਾ ਨਾਮ ਸੁਣਤ ਦਰ ਦੁਖ ਲੱਥਾ ਨਾਮ ਕੀ ਮੈਂ ਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਸੰਗ ਵਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤਿਹਾਈਏ ਨਾਮ ਤੁਲਕ ਸ਼ਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ।

ਪੂਜਸ਼ਨਾਈ ਹਰ ਹਰੇ ਨਾਨਕ ਨਾਮਾ ਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਮੱਧੇ ਫਿਰੇ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਦਾ ਨੋ ਮੈਂ ਬਹੁ ਰਤਨਾ ਸਰੀਰ ਕਟਾਇਓ ਮੈਂ ਕਰਾਤੀ ਵਰਤਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਾਂ ਉਦਾਸ ਵੀ ਸਰਦੀ ਵਿਆਗਨ ਮੈਂ ਹੋਤ ਪ੍ਰਾਣ ਕਨਕ ਸਹਿਬ ਹੈ ਵਰਪੂਮ ਦਾਨ ਨਿਉਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕਾ ਸਿਰ ਕਟਾਵੈ ਤਉ ਪੀਓ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸਮ ਸਰਕਸ਼ਨਾਇ ਨਾਨਕ ਗੁਰਮੁਖ ਨਾਮ ਜਪਤਗਤ ਪਾਹੇ ਮਨ ਕਾਮਣਾ ਤੀਰਥ ਦੇਸ਼ ਉਠੈ ਗੁਰੂ ਗੁਮਾਨ ਨਾ ਮਨ ਤੇ ਉਠੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧ ਨਾ ਕਰੇ ਮਨ ਦੇ ਕਬੂ ਨਾ ਬਿਖੈ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧਕਾਂ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਮੁਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਬਿਆਪੈ ਅਨਕ ਯਤਨ ਕਰਤ ਸ਼ਿਨਾ ਤ੍ਰਾਪੈ ਵੇਖ ਅਨੇਕ ਅਗਨੇ ਬੁੱਝੈ ਕੋਟ ਪਾਵਦਰ ਗਨੇ ਸਿਜੈ ਛੂਟ ਸੁਨਾਈ ਪਿਆਲ ਮੋਏ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਲ ਨੀ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕਿਸੇ ਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋ ਰਹਿ ਸਾ ਸੰਗੇ ਉਹ ਮੈਸ਼ੁਰ ਹੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਿਨ੍ਹਾਂ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਦਾ ਕਹਿ ਬਲ ਬਲ ਜਾ ਸਾ ਸਕਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕੈ ਮਿਟਿਆ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਉਗਣੀ ਸਭ ਤੇ ਉੱਚਾ ਜਾ ਕੰਮ ਮਨ ਸਲ ਕਿਰੀ ਨਾਰਾ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਕਲ ਸਿਸ ਸਾਜਨਾ ਸੂਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁਣ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉਣ ਥਾਵੇਂ ਕੋਣਾ ਤੇਰਾ ਥਾਉ ਨਿਮਾਣੇ ਗੁਰਬ ਤੇਰੋ ਮਾਣ ਸਲਗਟਾ ਕੋ ਦੇਵ ਉਧਾਨ ਕਰਨ ਕਰਾਵਣ ਹਰ ਸੁਆਮੀ ਸਲਗਟਾ ਕੇ ਅੰਤਰ ਜਾਮੀ ਆਪਣੀ ਗਤਮ ਜਾਨੋ ਆਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੰਗ ਦੁਰਮਤਮਲ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਨਸਨ ਬਖਾਣੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੀ ਕਟ ਵਸਿਆ ਨਾਮ ਸਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਅਤਿ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕੌਣ ਮੂਲ ਤੇ ਕੌਣ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਕਰ ਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਣ ਭੋਜਨ ਸੁਖਸੂਦ ਬਿਰਧ ਪਿਆਉ ਪ੍ਰਸਾਦ ਸਹਿਨ ਮੁਖ ਪਿਆਉ ਬੈਠ ਕੋ ਦੈਨ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਾਉਣ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀ ਨਿਯਸਤ ਭਾਵ ਕਰਨੇ ਤੇ ਰਸਨਾ ਤੇ ਸਿਤਿਆਗ ਅਵਰ ਸੰਗਰਚਨਾ ਅਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਦਿਓ ਪ੍ਰਭ ਆਪੇ ਆਦ ਅੰਤ ਜੋ ਰੱਖਣਾ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਸੇ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਜੂਰੇ ਤੱਕ ਵੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਿਆ ਮਾਨਤ ਸਭ ਸਾਰੇ ਮੁਗਧ ਜਾਣ ਸਦਾ ਸਦਾਏ ਪੂਜਣ ਹਾਰ ਨਾਨਕ ਰੱਖਣ ਹਾਰ ਭਾਰਤ ਅੰਤਿਆ ਘੋਡੀ ਸੰਗਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੁਅਸਤਰ ਕਰਮਾਨੈ ਜੋ ਓਨ ਸਦੂਰ ਪ੍ਰਾਣੈ ਛੋੜ ਜਾਏ ਤਿਸਕਾ ਸਰਮ ਕਰੈ ਸੰਸਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਿਰਤਵ ਪ੍ਰੀਤ ਪਸੰ ਸੰਗ ਹੋਏ ਅਤਨ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਦਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਜਾਰਾ ਕਰ ਦਿਨ ਰਾਤ ਬਾਹਰ ਭੇਕ ਅੰਤਰ ਮਲਮਾਇਆ ਸ਼ਬ ਸੁਣਾਏ ਕਸ਼ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਪ ਸਵਾਣ ਅੰਤਰ ਅਗਨ ਬਾਤਨ ਸੁਆਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਬਸੇ ਪ੍ਰਭਾਵ ਨਾਨਕ ਤੇਜਨ ਸਹਿਜ ਸਮਾਤ ਸੁਣਨ ਦਾ ਕੈਸੇ ਮਾਰਗ ਪਾਵੈ ਕਰਕੇ ਲਿਓੜ ਨਿਭਾਵੈ ਕਾਮ ਬਜਾਰ ਤਬੂਜੇ ਡੋਰਾ ਨਿਸਕੀ ਤੋ ਸਮਝੈ ਭੋਰਾ ਕਾਮ ਬਿਸਨ ਪਦ ਗਾਵੈ ਗੁੰਗ ਯਤਨ ਕਰੇ ਤੋ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਪਵਣ ਨਹੀਂ ਹੋ ਤੂੰ ਆਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਆਈ ਸੁਆਵੈ ਨਜੀਤ ਜੋ ਬੈ ਰਾਜਤਾਂ ਸਿਓ ਪ੍ਰੀਤ ਬਲੂਆ ਕਹਿ ਗ੍ਰਹਿ ਭੀਤਰ ਬਸੈ ਅੰਧਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਂ ਨੇ ਮਨੇ ਪ੍ਰਤੀਤ ਕਾਲ ਨਾ ਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈਰ ਦਾਸ ਜੀ ਓਪਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤੋ ਸਭ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਣ ਆਰ ਪ੍ਰਭ ਛੋੜ ਕੇ ਲਾ ਗਿਆਨ ਸੁਆਏ ਨਾਨਕ ਹੁਣ ਸਿਜੈ ਬਿਨਾਂ ਮੈਂ ਪਤ ਜਾਏ ਅਸ਼ਟਪਦੀ ਦਸ ਬਸੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਬੇ ਖੋਟ ਗਵਾਵੈ ਇੱਕ ਬੀਨਾ ਦੇ ਦਸ ਬੀਹਰ ਲੈ ਤੋ ਮੂੜਾ ਕੋ ਕਹਾਂ ਕਰੇ
ਜਿਸ ਠਾਕੁਰ ਸਿਉ ਨਾ ਹੀ ਚਾਰਾ ਦਾ ਕੋ ਕੀਜਾ ਸਦ ਨਮਸਕਾਰਾ ਜਾ ਕੇ ਮਨ ਲੱਗਾ ਪਰ ਮਿੱਠਾ ਸਰਬ ਸੁਖਤਾ ਉਮਨ ਬੂਠਾ ਜਿਸ ਨੇ ਆਪਣਾ ਹੁਕਮ ਮਨਾਇਆ ਸਰਬ ਤੋਂ ਨਾਨਕ ਤਨ ਪਾਇਆ ਕਨ ਸਾਹੁ ਆਪਣੀ ਦੇ ਰਾਸ ਖਾਤ ਵੀਤ ਵਰਤਿਆਣ ਦੋ ਲਾਸ ਆਪਣੀ ਮਾਨ ਕਿਸ਼ ਬਹੁਤ ਸਾਹ ਲਿਆ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਕੋਵੈ ਬਹੁ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਸਾਗਿਆ ਰੱਖ ਹੈ ਪ੍ਰਭ ਕੀ ਆਗਿਆ ਮਨ ਹੈ ਮੱਥ ਹੈ ਉਸ 'ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤਮਾ ਕਿ ਹੇਤ ਸਰ ਪ੍ਰਹੋਤ ਜਾਨ ਅਨੇਤ ਬਿਰਕੀ ਸਹਿ ਸੋ ਰੰਗਲਾ ਵੈ ਉਹ ਬਿਨਸਿਓ ਮਨ ਪਛਤਾਵੈ ਜੋ ਦੀ ਸਹਿ ਸੋ ਚਾਲਣ ਹਾਰ ਲਪਟਰਿਓ ਤੈ ਅੰਧਾਰ ਬਟਾਊ ਸੋ ਜੋ ਲਾਵੈ ਨੇ ਤਕ ਵਾਤ ਨਾ ਆਵੈ ਕੇ ਮਨ ਹਰ ਕਿਨਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸੁਭਾਇਆ ਮਿੱਥਿਆ ਮੈਂ ਮਮਤਾ ਮਾਇਆ ਮਿੱਥਿਆ ਰਾਜੋ ਬਣ ਤਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰੱਥ ਹਸਤੀ ਸੋ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਧਰੋ ਮੋਹ ਅਭਿਮਾਨ ਮਿੱਥਿਆ ਆਪ ਸੁਪ੍ਰਕਿਰਤ ਗੁਮਾਨ ਅਸਤਰ ਬਲ ਸਾਧ ਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿੱਥਿਆ ਸਰਵਣ ਪਰ ਨਿੰਦਾ ਸੁਣੈ ਮਿੱਥਿਆ ਅਸਤ ਪਰਦਰ ਕੋ ਹਰੈ ਮਿੱਥਿਆ ਨੇਤਰ ਪੇਟ ਪਰਤਰਿਆ ਰੁਪਾਦ ਮਿੱਥਿਆ ਰਸਨਾ ਭੋਜਨਨ ਸੁਆਦ ਮਿੱਥਿਆ ਚੰਨ ਪਰ ਬਿਕਾਰ ਗੁਤਾਵੈ ਮਿੱਥਿਆ ਮਨ ਪਰ ਲੋਹ ਲੁਭਾਵੈ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿੱਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਯਾਰ ਜਾ ਸਾਜ ਬਿਨਾ ਕਿਉ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾ ਬਤਾ ਕੈ ਦੁਰਗੰਧ ਬਿਨ ਸਿਮਰਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਣ ਕੇ ਨਿਰਾਰਥ ਦਾਮ ਧਨ ਧਨ ਤੇ ਜੰਜੇ ਕਟ ਬਸਿਓ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿ ਤਵਰ ਕਸ਼ਵਰ ਕਮਾਵਤ ਮਨੀ ਪ੍ਰੀਤ ਮੁਖੋ ਕੰਡ ਲਾਵਤ ਜਾਨਣ ਹਾਰ ਪ੍ਰਭੂ ਪ੍ਰਬੀਨ ਬਾਰ ਭੇਖ ਨਕਾਉ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਪਾਨੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤ ਨਿਬੇਰਾ ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ ਪਾਵ ਸਿਆਨਮ ਸਭ ਤੇਰਾ ਸਭ ਕੀ ਜਾਣੇ ਆਤਮ ਕੀ ਰਹਿ ਤਿਸ ਭਾਵ ਹੈ ਤਿਸ ਲੈ ਲੜ ਲਾਏ ਥਾਂ ਤੰਤਰਿਆ ਸਮਾਏ ਸੋ ਸੇਵ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ

ਤੋ ਸਾਧ ਸੰਗ ਮਲ ਸਗਲੀ ਖੋ ਤੋ ਸਾਧਕ ਸੰਗ ਮਟਿਆ ਬਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਬੋਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸਮਾਣੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਸਖ ਪੀਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂੰ ਤਾਵੈ ਸਾਧ ਸੰਗ ਸਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਂ ਪੁਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜ ਨਿਮਿਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਪੇੜ ਤੋਂ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਆਊਆ ਸੁਹੇਲਾ ਸਾਧ ਸੰਗ ਬਿਸ਼ਰਤ ਹਰਮੇਲਾ ਜੋਸ਼ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਅਰਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲੱਗੇ ਪ੍ਰਾ ਮੀਠਾ ਸਾਧੂ ਕੈ ਸੰਗ ਕਟ ਕਡੀਠਾ ਸਾਧ ਸੰਗ ਪੈ ਅਗਿਆਕਾਰੀ ਸਾਧ ਸੰਗਤ ਪਈ ਅਮਾਰੀ ਸਾਧਕ ਸੰਗ ਮਿੱਟੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ ਸਾਧਗੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧਗੀ ਉਪਮਾ ਤੇ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੋਭਾ ਕੇ ਨਾਹੀ ਅੰਤ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਉੱਚੀ ਉੱਚੀ ਸਾਧਗੀ ਸੋਭਾ ਮੂਚ ਤੇ ਮੂਚੀ ਸਾਧਗੀ ਸੋਭਾ ਸਾਧ

ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਪ ਸੋਗ। ਬ੍ਰਹਮ ਗਿਆਨੀ ਕੈ ਦਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਤੀਰਜੇ ਕ ਜੋ ਵਸੁਧਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕੈ ਗੁਨਾਓ ਨਾਨਕ ਜੋ ਪਾਵਕ ਸਹਿ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਪ੍ਰਗਾਸ ਜੈਸੇ ਤਾਰੂ ਪ੍ਰਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉਤੀ ਉੱਚਾ ਮਨ ਆਪਣੇ ਸੱਪੇ ਨੀਚਾ। ਬ੍ਰਹਮ ਗਿਆਨੀ ਸਿਜਨ ਭੈ ਨਾਨਕ ਜਿਨ ਪ੍ਰਭਾਪ ਕਰੇ। ਬ੍ਰਹਮ ਗਿਆਨੀ ਸਲ ਗਿਰੀ ਨਾਥ ਮਰਸ। ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ। ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਾਸ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ। ਬ੍ਰਹਮ ਗਿਆਨੀ ਪਰ ਉਪਕਾਰੋ ਮਾਹਾ। ਬ੍ਰਹਮ ਗਿਆਨੀ ਕਾ ਨਾਹੀਂ ਧੰਦਾ। ਬ੍ਰਹਮ ਗਿਆਨੀ ਲਿਥਾਵਤ ਬੰਦਾ। ਬ੍ਰਹਮ ਗਿਆਨੀ ਕਾ ਹੋਏ ਸੋ ਭਲਾ। ਬ੍ਰਹਮ ਗਿਆਨੀ ਸਫਲ ਭਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੇ ਕੈ ਰੰਗ। ਬ੍ਰਹਮ ਗਿਆਨੀ ਕੇ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੇ ਨਾਮ ਉਧਾਰ। ਬ੍ਰਹਮ ਗਿਆਨੀ ਕੇ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਰਜਾਗਤ। ਬ੍ਰਹਮ ਗਿਆਨੀ ਓਮ ਬੁੱਧ ਤਿਆਗਤ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ। ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿ ਨਿਵਾਸ। ਨਾਨਕ ਬ੍ਰਹਮ ਗਿਆਨੀ ਕੇ ਨਹੀਂ ਵਿਨਾਸ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਏਕ ਸੰਗੇਤਾ। ਬ੍ਰਹਮ ਗਿਆਨੀ ਕੇ ਚਿੰਤ। ਬ੍ਰਹਮ ਗਿਆਨੀ ਕੇ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ। ਬ੍ਰਹਮ ਗਿਆਨੀ ਕਾ ਬਟ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈਐ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥੇ ਨਾ ਜਾਏ ਅਧਾਖਰ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਸਜੀਵ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗ ਜੀ ਕਾ ਦਾਤਾ। ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ।

ਪਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਔਰ ਧਾਰੈ ਜੋ ਅੰਤਰ ਨਾਮ ਸਰਮੈ ਪੇਖਿਆ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕੋ ਪਰ ਸਗਲ ਨਿਸਤਾਰ ਹੈ ਅਸ਼ਟਬਦੀ ਮਿੱਥੈ ਨਾਈ ਦੱਸਣਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਪੇਖਿਆ ਨੇਤਰ ਸਾਧਕ ਜਲ ਸੰਸੰਗੇਤ ਕਰਨਾ ਸੁਣੇ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵੇਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀਜਤ ਪੰਚ ਦੋਖ ਤੇ ਰਹਿਤ ਨਾਨਕ ਘੂਟ ਮਦਿਕ ਵੈਸਾ ਪਰਸ ਬੈਸਨੋ ਸੋਜੀ ਸੁਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਹੋਇਆ ਨਿਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਸ਼ਾਨੀ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਚਾ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰੋਵਤ ਕਿਰਪਾਲ ਆਪ ਦੜਿਆ ਵਰਾ ਨਾਮ ਜਪਾਵੈ ਨਾਨਕ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗ ਦੁਸ਼ਟ ਕਾ ਸੰਗ ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਤਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗਜੀ ਵੈਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਅਸਥੂਲ ਚਉ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਉ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਗ ਕਾ ਉਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਕਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕੈ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗਤ ਮੋ ਦਾਸ ਐਸ ਯੁਕਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੇ ਮਹਿਤਾਵੈ ਜੀਵਨ ਮੁਖ ਸੋ ਕਹਾਵੈ ਤੈ ਸਰਕ ਤੈ ਸਭ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈ ਸਸਵਰਮ ਤੈਸੀ ਉਸ ਮਾਟੀ ਤੈ ਸਮ੍ਰਿਤ ਤੈਸੀ ਵਿਖਾਟੀ ਤੈ ਸਮਾਨ ਤੈ ਸਾ ਅਭਿਮਾਨ ਤੈ ਸਾਰੰਕ ਤੈ ਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਆਖੈ ਤਾ ਸਤਿ ਨਾਉ ਆਪੇ ਕਰਨ ਕਰਾਵਣ ਜੋ ਹੋਗੋ ਪ੍ਰਭਾਵੈ ਸੋਈ ਪ੍ਰਭੋਗ ਪਸਰੂ ਆਪ ਹੋਏ ਅਣ ਤਤ ਰੰਗ ਲਖ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਪੁਜਾਰੀ ਕਈ ਕੋਟ ਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਮਨ ਭਰਮੇ ਉਦਾਸੀ ਕਈ ਕੋਟ ਵਿਦ ਕੇ ਸਰੋਤੇ ਕਈ ਕੋਟ ਵੀ ਸਰੋਤੇ ਕਈ ਕੋਟ ਆਤਮ ਤੇ ਅੰਧਾਰ ਹੈ ਕਈ ਕੋਟ ਕਵ ਕਾਬ ਵਿਚਾਰ ਹੈ ਕਈ ਕੋਟ ਨਵ ਤਨਾਮ ਧਿਆਵੈ ਨਾਨਕ ਕਰਤੇ ਗੰਤ ਨ ਪਾਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਦਰ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾ ਤਮ ਨਿਕੋਰ ਕਈ ਕੋਟ ਪਰਦਰਵ ਕੋ ਹਰਾਇ ਕਈ ਕੋਟ ਪਰਦੁਖਣਾ ਕਰਾਇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ਕਈ ਕੋਟ ਸਿੱਧ ਜਤਿ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਿਕੱਤਰ ਕਈ ਕੋਟ ਦੇਵਦਾਨ ਇੰਦਰ ਸ਼ਿਰ ਛੱਤਰ ਸਗਲ ਸਮੱਗਰੀ ਆਪਣੇ ਸੂਤ ਧਾਰ ਨਾਨਕ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਮ ਸਾਧਕ ਕਈ ਕੋਟ ਵੇਦ ਪੁਰਾਣ ਸਿਮਰਤਾ ਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮਿਰ ਸੁਣ ਥੀਵੇ ਕਈ ਕੋਟ ਜਾਕਿੰਦ ਪਚਾਸ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਊਂ ਤੇ ਦੂਰ ਨਾਨਕਾ ਪਲ ਪਦਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਜੋਨੀ ਫਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੇ ਤੱਕ ਪਾਏ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜਪਾਣਾ ਤੈ ਤੈਰਾ ਕੇ ਨਾਨਕ ਸਭ ਕਿਸ ਪ੍ਰਭ ਕੇ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਸਮ ਪ੍ਰਭ ਪਿਆਸ ਤਨ ਕੋ ਮਿਲਿਓ ਪ੍ਰਭ ਅਵਿਨਾਸ਼
ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗੈ ਰੰਗ ਜਿਨ ਕੋਈ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗ ਕੀ ਨੂੰ ਵਿਸਥਾਰ ਕਈ ਵਾਰ ਪਸਰੋ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਭਾਂਤ ਪ੍ਰਪਤ ਹੋਏ ਪ੍ਰਮਾਏ ਸਮਾਤਾ ਕੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨੋ ਬਤਾਤਮ ਪ੍ਰਕਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੋ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਤਸਦੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ।

ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨਾ ਜੋਗ ਜੋਤ ਪਾਵੈ ਸੋਈ ਹੋਗ ਖਿਨ ਮੈਂ ਥਾ ਪੋਤਾ ਪਣਹਾਰਾ ਅੰਤ ਨੇ ਕਿਸ਼ਪਾਰਾ ਵਾਰਾ ਹੁਕਮੇ ਤਾਰਾ ਤਰ ਰਹਾਵੈ ਹੁਕਮੇ ਅਬਜੇ ਹੁਕਮ ਸੁਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਨਿਕਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ ਨਾਲ ਸਮੈ ਰਿਹਾ ਸਮਾਈ ਪ੍ਰਭਾਵੈ ਮਾਨ ਹੁਕਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਪੱਖ ਹੈ ਪ੍ਰਭਾਵੈ ਤਾਂ ਪਤ ਤੂੰ ਉਧਾਰੈ ਪ੍ਰਾਪ ਕਰੇ ਆਪਣ ਵਿਚਾਰੈ ਦੂਸਰਿਆਂ ਕਾਪ ਸੁਆਮੀ ਖੇਲੈ ਬਿਕਸੀ ਅੰਤਰਜਾਮੀ ਜੋ ਭਾਵੈ ਸੋ ਕਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਨੁਖ ਤੇ ਕਿਆ ਹੋਇਆ ਆਵੈ ਜੋ ਤੁਸ ਭਾਵੈ ਸੋਈ ਕਰਾਵੈ ਇਸ ਕਿਹਾ ਹਾਥ ਹੋਏ ਤਾਂ ਸਭ ਕੁਛ ਲਏ ਜੋ ਤੁਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣ ਤਾਂ ਆਪਣਾ ਆਪ ਬਚੈ ਪਰ ਮੈਂ ਪੂਲਾ ਦੇ ਦਸਤਾਵੈ ਨਿਮਕ ਮਾਹੇ ਚਾਰ ਕੁੰਡ ਫਿਰਿਆ ਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਗੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਰ ਦਿਸ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀ ਸੁਤਾ ਕਾਲੇਖਾ ਨਾ ਗਣੇ ਜਗਦੀਸ ਜੀਵ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀ ਵੈ ਦੇਖ ਬਡਾਈ ਇਸ ਕਾਬਲ ਨਹੀਂ ਸਾਤ ਕਨ ਕਰਾਵਣ ਸਰਬ ਗੁਰਨਾਥ ਆਗਿਆਕਾਰੀ ਬਪਰਾ ਜੀਓ ਜੋ ਤੁਸ ਪਾਵੈ ਸੋਈ ਬੰਤੀ ਹੋ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਕਰ ਕਰਾਂਗਾ ਸੈ ਕਬੂ ਨਿ ਚਿੰਨ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੇ ਬੋ ਭਾਂਤ ਕਬੂ ਸੋਹਰੇ ਦਿਨ ਰਾਤ ਕਬੂ ਮਾਂ ਕ੍ਰੋਧ ਬਿਕਰਾਲ ਕਬੂ ਸਰਬੀਓ ਤਰਵਾਲ ਕਬੂ ਹੋਏ ਬਹਿ ਬਡ ਰਾਜਾ ਕਬੂ ਪੇਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਪਲਾ ਪਲਾ ਕਹਾਵੈ ਜੋ ਪ੍ਰਭਰਾ ਕਤਿ ਵੀਰ ਹੈ ਗੁਰਪ੍ਰਸਾਦ ਨਾਨਕ ਸੱਚ ਕਹਿ ਕਬੂ ਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਧੜ ਤੀਰਥ ਇਸ਼ਨਾਨ ਕਬੂ ਸਿਰ ਸਦ ਮੁਖ ਗਿਆਨ ਕਬੂ ਕੀਟ ਅਸਤੰਗ ਹੋਏ ਜੀ ਆਨਕ ਜੋਨ ਭਰਮੇ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭਾਵੈ ਤਿਵੇਂ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬੂ ਸਾਧ ਸੰਗਤ ਤੇ ਪਾਵੈ ਉਸ ਅਸਥਾਨ ਤੇ ਬੋਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਅਸਥਾਨ ਕਾ ਨਹੀਂ ਵਿਨਾਸ਼ ਮੰਤ ਨਾਮ ਰਤਿਕ ਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਣ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਪ ਨਿਵਾਰ ਤਲੇ ਬੜੇ ਬੜੇ ਅੰਕਾਰੀ ਨਾਨਕ ਗਰਬ ਗਲੇ ਅਸ਼ਟਪਦੀ ਜਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਤਿ ਵਸਵਾਨ ਜੋ ਜਨਮ ਜੋ ਬਣਵੰਤ ਸੋਵਤ ਬਿਸਟਾ ਕਾ ਜੰਤ ਆਪਸ ਕਹੋ ਕਰਮਵੰਤ ਕਹਾਵੈ ਜਨਮ ਰੈ ਭਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕਹਿ ਦੈ ਗਰੀਬੀ ਵਸਾਵੈ ਨਾਨਕੀਆਂ ਮੁਕਤਾ ਗਿਆ ਸੁਖ ਪਾਵੈ ਧਨਵੰਤਾ ਏ ਕਰ ਗਰਬਾਵੈ ਤ੍ਰਿਣ ਸਮਾਨਕ ਸੰਗ ਨ ਜਾਵੈ ਬਹੁ ਲਸ਼ਕਰ ਮਨੁੱਖ ਉੱਪਰ ਕਰੇ ਆਸ ਪਲ ਪਿੱਤਰ ਤੱਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਿਨਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਵਧਿਆ ਪੰਕਾਰੀ ਧਰਮ ਰਾਜ ਤਸਕਰੈ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰਾ ਤਮ ਨਹੀਂ ਦਰਵੈ ਅਰਦਰ ਕੇ ਕਹੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਸੈ ਭਲਾਈ ਨਿਕਟ ਨਾ ਆਵੈ ਸਰਬ ਕਿਰਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲੱਗ ਜਾਣੇ ਮੁਝ ਤੇ ਕੁਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਈ ਜਾਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੁਨ ਮੈਂ ਫਿਰਤਾ ਜਬ ਧਾਰੇ ਕਉ ਬਹਿਰੀ ਮੀਤ ਤਬ ਲਗ ਨਿਸ਼ਚਲ ਨਾ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕੋਂ ਛੁੱਟੈ ਸਹਿਜ ਕਟੈ ਲਾ ਕੋਟ ਧਾਵੈ ਤ੍ਰਿਪਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵੇਖਿਆ ਕੇ ਕਰੈ ਨੈ ਤ੍ਰਿਪਤਾਵੈ ਖੱਪ ਖੱਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜ ਸੁਪਨੋਰਤ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਗੋਏ ਬਿਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਆਦਿ ਕਾਮ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ਼ਕਿ ਨੂੰ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕਹਿ ਸੰਗ ਬੂਜਾ ਦੇਖੇ ਕਰੈ ਬਭੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੇ ਆਵੈ ਨਾ ਜਾਏ ਨਾਨਕ ਸਦੀ ਰਿਹਾ ਸਮਾਏ ਆਪ ਉਪਦੇਸਾ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀ ਨੂੰ ਆਪਣੇ ਵਿਸਤਾਰ ਸਭ ਕਿਸ ਸੁਖਾਉ ਕਰਨੇ ਹਾਰ ਉਸਦੇ ਪਿੰਨ ਕਾਉ ਕੁਛ ਹੋਏ ਥਾਂ ਤਨੰਤ ਇੱਕੋ ਸੋਏ ਆਪਣੇ ਚਲਤਾਪ ਕਰਨੇ ਹਾਰ ਕੁੱਤ ਕਰੇ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ
ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੈ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰਾ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਕੜ ਸੁਣੀ ਸਰਵਣ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾ

ਹਰ ਮਨ ਰੱਖੋ ਨਾਨਕ ਦੁੱਖ ਭਰਮ ਪੋ ਜਾਏ ਅਸ਼ਟਪਦੀ ਮਾਂ ਨੋਕੀ ਟੇਕ ਬਿਰਤੀ ਸਭ ਜਾਨ ਦੇਵਨ ਕੋਈ ਕਹਿ ਭਗਵਾਨ ਜਿਸ ਕਹਿ ਦੀਆ ਰਹਿ ਗਾਏ ਬੋਰਨ ਤਿਸ਼ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁੱਖ ਕਹਿ ਕਿਸ਼ਨਾਈ ਹਾਥ ਤਿਸਕਾ ਕੰਬੂ ਸਕੋਏ ਤਿਸਕਾ ਨਾਮ ਰੱਖਣ ਪਰੋਈ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗਿਆ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰਮ ਮੇਰੇ ਸਤ ਵਿਵਹਾਰ ਨਿਰਮਲ ਰਸਾਮਰਤ ਪੀ ਉਸ ਰਸੋਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਰਾਂਗੇ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰੋ ਕੋ ਬਿੰਦ ਮਿਟੇ ਪਾਪ ਜਪੀ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਾ ਨਾਨਕ ਉਜਲ ਮੱਠਾ ਵਡਭਾਗੀ ਤੀਜਾ ਜਗ ਮਾਹੇ ਸਦਾ ਸਦਾਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਉਸੇ ਧਨਵੰਤ ਗਣੀ ਸੰਸਾਰ ਮਨ ਤਨ ਮੁੱਖ ਬੋਲੋ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋਈ ਇੱਕ ਇੱਕ ਪਛਾਨ ਹੈ ਤੁਤਕੀ ਉਸ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਧਨ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੂਝੈ ਤਸਕੀ ਜਾਨੋ ਤ੍ਰਿਸ਼ਨਾ ਬੁੱਝੈ ਸਾ ਸੰਗ ਹਰ ਹਰ ਜਸ ਕਹਿ ਤੂੰ ਸਰਬ ਰੋਗ ਤਿਵਾਰ ਜਨ ਰਹਿ ਤੂੰ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਸ ਮੈਂ ਸੋਈ ਨਿਰਵਾਨ ਏ ਕੁਪਰ ਜਿਸ ਜਨ ਕੀ ਆਸਾ ਤਸਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਨਾ ਲਾਗੈ ਦੁੱਖ ਜਿਸ ਕੁਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕੋ ਕਿਸ ਤੇ ਡਰੈ ਜੈਸਾ ਸਤ ਹੈ ਸਤ ਦਿਸਟਾਇਆ ਆਪਣੇ ਕਰਜ ਮੈਂ ਆਪ ਸਮਾਇਆ ਸੋ ਦਤ ਸੋ ਦਤ ਸੋ ਦੁ ਸੀਜਿਆ ਗੁਰਪ੍ਰਸਾਦ ਤਾਂ ਸਭ ਬੁੱਝਿਆ ਜਬ ਦੇਖੋ ਤਾਂ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿਸ਼ਨ ਮੈਂ ਨਾ ਕਿਛੁ ਮਰਿਆ ਆਪਣੇ ਚਲਦਾ ਵੀ ਕਰਿਆ ਅਮਨ ਜਾਮਨ ਦਿਸਟਾਂ ਦਿਸਟ ਅੱਗੇ ਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਯੁਗਤ ਰਾਜ ਥਾਪ ਥਾਪ ਅਵਿਨਾਸੀ ਨਾਈ ਕਿਸ਼ਖੰਡ ਧਾਰਨ ਤਾਰੇ ਬ੍ਰਹਿਮੰਡ ਲਖ ਪੇ ਪੁਰਖ ਪ੍ਰਤਾਪ ਜਾ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੈ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਸ਼ਯਪ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਸੁਨ ਕਿਰਪਾ ਕਰੇ ਬਿਟਭਾਗੇ ਨਾਮ ਜਪਤ ਪਾਵੈ ਬਸਰਾਮ ਨਾਨਕ ਤਿੰਨ ਪੁਰਖ ਉੱਤਮ ਕਰਮਾਨ ਜੋ ਕਿਸ਼ ਕਰਿਆ ਸੁਪ੍ਰਭ ਕਹਿ ਰੰਗ ਸਦਾ ਸਦਾ ਬਸਿਆ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀ ਆ ਜਨਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਦੈਤ ਸਮਾਏ ਸਮਾਏ ਹੋਏ ਸੁਖਨਦਾਨੂ ਨੂੰ ਬਣੇ ਆਏ ਆਪਸ ਕੋ ਆਪਦੀਨੋ ਮਹਾਨ ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਣਨ ਹਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਚਿੰਤਾ ਜਿਸ ਮਨ ਮਾਇ ਤਿਸੇ ਬਿਰਥਾ ਕੋਈ ਨਾ ਏਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀ ਕਿਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾਹੀਂ ਤੇਰਾ ਕਿਛੁ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀਂ ਮੋਹ ਹੈ ਪ੍ਰਭ ਕੀ ਜੋ ਸਲਕਟ ਸੋ ਹੋਇਆ ਤਨਵੰਤਾ ਹੋਏ ਕਿਆ ਕੋ ਗਰਬੈ ਨਾ ਸਭ ਕੇ ਸਿਸਕਾ ਦੀ ਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿਤਾ ਹਾਵੈ ਜੇ ਕੋਈ ਬੈਦ ਧਾਰ ਤਿਸ ਦੇ ਨਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਟਿਓਂ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰਚਰਨ ਲਖਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾਂ ਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕੀ ਅਰਲੋਚਾਂ ਪੂਰ ਮਨ ਮੂਰਖ ਕਾਹੇ ਬਿਲਾਈਐ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੂ ਸੂਖ ਪ੍ਰਭ ਦੇ ਮਨਹਾਰ ਅਵ ਤਿਆਗ ਤੂੰ ਸਹਿ ਚਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤਾ ਇਤਰ ਸੰਗ ਲਪਟ ਰਸਲੋ ਵੀ ਪਤੰਗ ਰਾਮ ਨਾਮ ਜਪਿ ਹਿਰਦੇ ਮਾਏ ਨਾਨਕ ਭਸਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਮਾਨ ਲਿਓ ਮਨ ਮੋਹਲੋ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਪ ਸੰਤਾ ਸੰਚਾਲ ਅਵਤਿਆਗ ਬਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਜਲ ਦਰਗਾਹ ਸੋਈ ਇਹੋ ਵਪਾਰ ਵਿਰਲਾ ਵਪਾਰ ਨਾਨਕ ਤਾ ਕਹਿ ਸਦ ਬਲਿਹਾਰ ਚਰਨ ਸਾਧਕ ਧੋਏ ਧੋਏ ਪੀਓ ਅਰਪ ਸਾਧਕ ਆਪਣਾ ਜੀਓ ਸਾਧਕ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈ ਹੈ ਸਾਧ ਸੰਗਰ ਕੀਰਤਨ ਗਾਈ ਅਨਕ ਬਿਘਨ ਤੇ ਸਾਧੂ ਰਾਖਿਆ ਗੁਣ ਗਾਇਆ ਮਤਰਸ ਚਾਖਿਆ ਉੱਠ ਗਈ ਸੰਤੈਂ ਦਰ ਆਇਆ ਸਰਬਸੂਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਭੁਕੇ ਕੋ ਦੇਵਤਾ ਆਧਾਰ ਸਰਬਦਾਨ ਜਾ ਕੇ ਦਿਸਟੀ ਮਾਏ ਪੁਰਬ ਲੇਖੇ ਕਾ ਲੈਣਾ ਪਾਏ ਸਾਭ ਕਿਸ ਦਿਸਕਾਉ ਕਰਨਾ ਜੋਗ ਤਿਸ ਬਿੰਦੂ ਸਰੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਜੀਵ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੁਜਨ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਿਨਾ ਵੈਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੈ ਲੋਏ ਜਾ ਕੇ ਹਿਰਦੇ ਕੋਈ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸੱਚ ਮੁਖ ਕਹਿਤ ਸੱਚ ਹਿਰਦੇ ਸੱਚ ਆਕਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ

0: ਜਿਸ ਹੋਵੇ ਸੋ ਪ੍ਰਸੰਨ ਸਪਰੀ ਅਭਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ ਤਸੇ ਪਰੇ ਨਹੀਂ ਕਿਛ ਕੋਈ ਸਰਮਨੰਤਰ ਏਕੋ ਸੋਏ ਆਪੇ ਬਿਨਾਂ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਤ ਨਿਗੀ ਚਰਨੀ ਪਾਓ ਨਾਨਕ ਮਨ ਇਹ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਨ ਜਾਕਰ ਨਿਤ੍ਰ ਪੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦਰੂਪ ਮੰਗਲ ਸੱਜਾ ਕੈ ਸਰਬ ਸੋਖ ਦੁਨੀਆ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਕ ਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤਨਾ ਹੈ ਸਕਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਕਲ ਪ੍ਰੋਈ ਆਪਣੇ ਸੂਤ ਅਸਮਤ ਗਿਆਨ ਧਿਆਨ ਜਿੰਦੀ ਜਿੰਦਾਸ ਨਾਮ ਧਿਆਵੈ ਸੀ ਤੇ ਗੁਣ ਮੈਂ ਜਾਕੋ ਪਰਮਾਏ ਜਨਮ ਰਹਿ ਫਿਰਿਆਵੈ ਜਾਏ ਉੱਚ ਨਿਸ ਕੈ ਸਥਾਨ ਜਸਾ ਜਿਨਾਵੇ ਤਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖ ਰਹਿ ਕੇ ਰੰਗ ਨਾਨਾ ਬਿਧਕੀਨੋ ਵਿਸਤਾਰ ਪ੍ਰਭ ਅਭਿਨਾਸੀ ਇੱਕ ਅੰਕਾਰ ਨਾਨਾ ਚਲਦ ਕਰੇ ਕਿਨ ਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਬਿਧਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਾਭ ਕਰ ਤਿਸਕੈ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਕਰਨਾਉ ਨਾਮ ਕਿ ਧਾਰੇ ਸਗਲੇ ਜੰਤ ਨਾਮ ਕਿ ਧਾਰੇ ਖੰਡ ਬ੍ਰਹਿਮੰਡ ਨਾਮ ਕਿ ਧਾਰੇ ਸਿਮਰਤ ਵੇਦ ਪੁਰਾਣ ਨਾਮ ਕਿ ਧਾਰੇ ਸੁਣ ਗਿਆਨ ਧਿਆਨ ਨਾਮ ਕਿ ਧਾਰੇ ਅਗਾ ਹਸਪਤਾਲ ਨਾਮ ਕਿ ਧਾਰੇ ਸਗਲੇ ਕਾਰ ਨਾਮ ਕਿਤਾਰੀ ਪੁਰੀ ਐ ਸਭ ਭਵਣ ਨਾਮ ਕਿ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸੱਜਾ ਕੀ ਬਾਣੀ ਸਤਪੁਰਖ ਸਮਾਏ ਸਮਾਣੀ ਸਤਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕਰਦੇ ਪ੍ਰਵੇਸ਼ ਸਤ ਨਿਰਤ ਬੁਝਦੇ ਕੋਈ ਨਾਮ ਜਪੁਤ ਤਾਕੀਗਤ ਹੋਏ ਆਪ ਸਤ ਕੀ ਹੈ ਸਭ ਸਤ ਆਪੇ ਜਾਣਿਆ ਆਪਣੀ ਮਿਤ ਗਤ ਜਿਸ ਕੀ ਸਿਸ਼ਟ ਸੋ ਕਰਨ ਆਰਵ ਨ ਬੂਝ ਕਰ ਤੇ ਵਿਚਾਰ ਕਰਤੇ ਕਿ ਮਿਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਭਾਵੇ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪਿਖਨਹਾਰ ਨਾਮ ਸਤ ਸਤਿਆਵਣਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸੱਚ ਸੁਨਤਾ ਬੂਜਨ ਹਰਿ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਉਂ ਤ੍ਰਿਮੂਲ ਪਛਾਨਿਆ ਜਾ ਕਰਦੈ ਵਿਸ਼ਵਾਸ ਪ੍ਰਭ ਆਇਆ ਤਦ ਗਿਆਨ ਤਸਮੰਦ ਪ੍ਰਗਟਾਇਆ ਪੈ ਤੇ ਨਿਰਪੋਏ ਬਸਾਨਾ ਜਿਸ ਤੇ ਉਪਜਾ ਤਸਮਾਏ ਸਮਾਨਾ ਬਸਤ ਮਾਇਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿਣ ਨਾ ਜਾਈ ਬੂਜੈ ਬੂਜਣ ਹਾਰ ਬਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਪਾਲਣ ਹਾਰਾ ਸੇਵਕ ਈਰਾ ਕੇ ਨਿਰੰਕਾਰਾ ਸੋ ਸੇਵਕ ਜਿਸਦੇ ਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ ਆਪਣੇ ਜਨ ਕਾ ਪਰਦਾ ਢਾ ਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਢਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆ ਪਤ ਰਾਖੇ ਤਾਂ ਕਿ ਗਤ ਮਿਤ ਕੋਹ ਨਾ ਲਾਕੇ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਕਲ ਰਾਖੈ ਪਸਮ ਕਰੇ ਲਸਕਰ ਘੋੜ ਲਾਖੈ ਜਿਸ ਕਾ ਸਾਹਸ ਨ ਕਾਢ ਤਾਪ ਤਾਕੂ ਰੱਖ ਦਿਕਰ ਹਾਥ ਮਾਨਸ ਯਤਨ ਕਰਤ ਬੋ ਭਾਤ ਤਿਸਕੇ ਕਰਤ ਬਿਰਥੈ ਜਾਤ ਮਾਰੈ ਨਾ ਰਾਖਿਆ ਵਰ ਨਾ ਕੋਈ ਸਰਬਜੀਆਂ ਕਰਾ ਕਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਆ ਪੀ ਅਮਰ ਤੇ ਮੰਤਨ ਤ੍ਰਪੀਆ ਨਾਮ ਰਤਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਈ ਦਸਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸੁ ਜਨ ਤ੍ਰਿਪਤਾਨੇ ਮੰਤਰ ਨਾਮੇ ਨਾਮ ਸਮਾਨੇ ਉਠ ਬੈਠ ਸੁਵਤ ਨਾਮ ਕੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁਰਿਆ ਸਮਾਏ ਜੋ ਹੋ ਆਓ ਅਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤੁਸਕੀ ਮੈਂ ਕੌਣ ਬਖਾਨੂ ਤੁਸਕਾ ਗੁਣ ਕਾ ਇੱਕ ਨ ਜਾਣੂ ਆਠ ਪੈਰ ਪ੍ਰਭ ਸਹਿ ਹਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮੰਤਨ ਆਪਣਾ ਤਿੰਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਮ ਸਰਬ ਸੁਖ ਪਾਵੈ ਤਿਸਕੇ ਦਸਾ ਪਾਪ ਮਿਟਾਵਿਆ ਔਰ ਸਿਆਨਪ ਸਗਲੀ ਸ਼ਾਰਤ ਜਨ ਕੀ ਤੂੰ ਸੇਵਾ ਲਾ ਗਵਣ ਜਾ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ
1: ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਵ ਅਸ਼ਟਪਦੀ ਸਤਿਗੁਰੁ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੀਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛੁ ਨਾ ਜਨਾਵੈ ਹਰਿ ਹਰਿ ਨਾਮ ਹਿਰਦੈ ਸਤਿ ਆਵੈ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸਕਾ ਹੋਤ ਪੁਰਾਵ ਸੁਆਮੀ ਆਪਣੀ ਕਿਰਪਾ ਜਿਥੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਨਿਸ ਹਿਰਦੈ ਹਰਿ ਨਾਉ ਅਣਕ ਬਾਰ ਗੁਰ ਕੋ ਬਲ ਜਾਓ ਸਰਬਨਿਧਾ ਜੀ ਕਾ ਦਾਤਾ ਅਟ ਪਹਿਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰਵਡ ਭਾਗੀ ਪਾਈਐ ਸਫਲ ਦਰਸ਼ਨ ਬੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨੇ ਅਗਾਨੇ ਮਨ ਸੰਤੋਖ ਆਤਮ ਪਤੀਆ ਨੇ ਪੂਰਾ ਗੁਰਾ ਖਿਓ ਜਾ ਕਾ ਮੰਤਰ ਅਮਰਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਦਿਸ ਲੈ ਮਿਲਾਏ ਜੇ ਬਾਏ ਕੁਤਤ ਅਨੇਕ ਸਤਿਪੁਰਖ ਪੂਰਨ ਬਾਬੇਕ ਕਾਹੂ ਬੋਲਨਾ ਪੰਡਿਤ ਪ੍ਰਾਨੀ ਅਗਮਾ ਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਗਿਣੇ ਨਾ ਪਾਈ ਅਣਕ ਭਗਤ ਬੰਦਾ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੇ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਆਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ ਜਾਂ ਕਹਿ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰਿ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇਹ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰਾਖੇ ਹਰ ਹਰਿ ਏਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਏ ਟਾਂਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁੱਕਾ ਨਿਰਭਉ ਹੋਏ ਵਸੇ ਸਗਲ ਬਿਆਦਮਾ ਤੇ ਕਹਿ ਨਸੇ ਜਿਸਕਾ ਸਾਹ ਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰਿ ਹਰਿ ਜਸ ਰਵਨ ਨਿਰਗੁਣ ਆਪ ਸਰਗਣ ਬੀ ਓਹੀ ਕਲਾ ਧਾਰ ਦਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾ ਬਣਾਏ ਆਪਣੇ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀਂ ਕੋਏ ਸਭ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪੁਰੰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ

ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮਿਆ ਧਾਰ ਅਵਰ ਪਾਪ ਸਮੀਤ ਵਿਚਾਰੋ ਚਰਨ ਕਮਲ ਮੈਂ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਏ ਧਨ ਸੰਚੋ ਹੋਵੋ ਭਗਵੰਤ ਤਨ ਜਨਾ ਕਾ ਨਿਰਮਲ ਮੰਤੇ ਕਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕਉ ਚਾਰ ਕੁੰਟ ਉਠ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕਉ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾਧ ਸੋਭਾ ਭਜ ਹਰ ਕੀ ਸੰਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਵਖਤ ਲਾਏ ਸਰਬਨ ਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪਰਵਾਨ ਮਨ ਪ੍ਰਬੋਧੋ ਹਰ ਕਹਿ ਨਾਇ ਦੈ ਦਿਸ ਧਾਵਤ ਆਵੈ ਠਾਏ ਤਾਂ ਕੋ ਬਿਘਨ ਲਾਗੇ ਕੋਏ ਜਾਂ ਕਰੇ ਦੇ ਵਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰਨ ਜਾਏ ਵਸੇ ਅਵਨਾਸੀ ਕਉ ਨਾਨਕ ਕਾਟੀ ਜਮ ਵਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਵਾਗਮਨ ਮਿਟੇ ਪ੍ਰਭ ਸੇਵ ਆਪ ਤਿਆ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਭਾਵਨਾ ਛੁਟਣ ਹਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਂਸ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁੱਤ ਮੀਤ ਕੁਟੰਬ ਹਰ ਬਿਨਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਨੰਗ ਮਾਇਆ ਵਿਸਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਣਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਾ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਅਵਰੈ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੁਰਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਬਿਫੈਲ ਹੋਏ ਅਚਿੰਤ ਪਦ ਸੁਖ ਨਾਲ ਸਾਸ ਗਿਰਾ ਸਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਜ ਕਰੋ ਬਿਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾਂ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਾਰ ਆਪ ਪੂਰਨ ਪੂਰਿਓ ਪ੍ਰਭ ਆਪ ਅਣਕ ਵਿਸਾਰ ਏਕ ਤੇ ਭਏ ਏਕ ਰਾਤ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭੁ ਰਾਤਾ ਗੁਰਪ੍ਰਸਾਦ ਨਾਨਕ

ਬਹਿ ਕੇ ਪੁੱਤ ਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵੇ ਜਾਹੇ ਤਿਸਤੇ ਦੂਰ ਕਹਾਂ ਕੋ ਜਾਏ ਬੁਰੇ ਰੱਖਣ ਹਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ

ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਹੇ ਅਣਕ ਰੰਗ ਨਾਨਾ ਦ੍ਰਿਸ਼ਟਾ ਹੇ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨਹਰ ਤਹਿ ਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ।

ਸਿਮਰਤਿ ਸੁਖ ਪਾਉ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸਿਅਰ ਸੂਰ ਨਖਤਰ ਮਹੇਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪਿਆ ਡੋਲ ਨਾ ਕਬੂ ਡੋਲੇ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੇ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਹੇ ਹੋ ਸੁਆਮੀ ਓਤ ਪੋਤ।

ਕਵਣ ਨਿਕਟ ਕਵਣ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਨਿਚ ਆਪ ਜਨਾਏ ਨਾਨਕ ਤਿਸ ਜਨ

ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਨਿਚਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪਰਸਾ

ਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਰਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਮਲੀਕ ਲਾਲ ਇਹ ਰਤਨ ਸੁਣ ਤਕ ਮਾਵਤ ਹੋ ਤੇ ਉਦਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅਣਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕਹਿ ਮਾਤੇ ਨਾਨਕ ਉਦਰੈ ਤਿਨ ਕਹਿ ਸਾਤੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਾ ਕੀ ਸੇਵਾ ਆ ਜੰਜਾਲ ਬਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਕੇ ਮਹਾਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨੇ ਘਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਹੋ ਤਨਿਧਾਨ ਸਰਬਿਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਣ ਜਾਣ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਰਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਣੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਵਿਚਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਾਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਵਸੈ ਸੁਣੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੁਰਲਭ ਦੇਹ ਤਤਕਾਲ ਉਧਾਰੈ ਨਿਰਮਲ ਸੋ

ਸੇਵਕ ਸ਼ਰਧਾਲੂ ਪਰਿਵਾਰ ਰਲ ਮਿਲ ਕੇ ਬੱਚੇ ਆਪਣੇ ਪਿਤਾ ਸੰਤ ਰਾਮ ਸਿੰਘ ਮੱਟੂ ਉਹਨਾਂ ਦੀ ਪਹਿਲੀ ਬਰਸੀ ਮਨਾ ਰਹੇ ਨੇ। ਗੁਰੂ ਦਰਬਾਰ ਅੰਦਰ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਤਿਗੁਰ ਸਾਹਿਬ ਦੇ ਪਾਠ ਸ਼੍ਰਵਣ ਕੀਤੇ ਨੇ, ਉਪਰੰਤ ਸ਼ਬਦ ਸਰਵਣ ਕਰ ਰਹੇ ਸੀ। ਪਹਿਲਾਂ ਸ਼ਬਦ ਪੜ੍ਹਿਆ, ਸਾਧੋ ਗੋਬਿੰਦ ਕੀ ਗੁਣ ਗਾਵੋ, ਮਾਨਸ ਜਨਮ ਮੁਲਕ ਪਾਇਓ, ਬਿਰਥਾ ਕਾਹੀ ਗਵਾਵੋ। ਮਾਂ ਬਾਪ ਬੱਚਿਆਂ ਦੀ ਫਿਕਰ ਕਰਦੇ ਨੇ, ਇਹਨਾਂ ਨੂੰ ਚੰਗੀ ਸੰਗਤ ਮਿਲ ਜਾਏ, ਚੰਗੀ ਸਟੱਡੀ ਮਿਲ ਜਾਏ, ਚੰਗਾ ਗਿਆਨ ਕੋਲ ਹੋਵੇ, ਤਾਂ ਕਿ ਸੰਸਾਰ ਦੇ ਵਿੱਚ ਵਧੀਆ ਵਿਚਰਨ। ਹਰੇਕ ਮਾਂ ਬਾਪ ਚਾਹੁੰਦਾ ਹੈ, ਅਤੇ ਮਾਂ ਬਾਪ ਬੱਚਿਆਂ ਦਾ ਧਿਆਨ ਵੀ ਰੱਖਦੇ ਨੇ, ਕਿਤੇ ਭੈੜੀ ਅਤੇ ਮਾੜੀ ਸੰਗਤ ਇਹਨਾਂ ਨੂੰ ਮਿਲ ਨਾ ਜਾਏ। ਸਤਿਗੁਰੂ ਪਾਤਸ਼ਾਹ ਜਦੋਂ ਬਾਣੀ ਪੜ੍ਹਦੇ ਹਾਂ, ਬਹੁਤ ਤਾਤ ਵਿੱਚ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਣਗੇ। ਵਾਰ ਵਾਰ ਮਨ 'ਤੇ ਗੱਲ ਕੀਤੀ ਹੈ ਅਤੇ ਮੌਤ ਬਾਰੇ ਦੱਸਿਆ, ਸਮਝਾਇਆ, ਯਾਦ ਕਰਾਇਆ ਅਤੇ ਵਾਰ ਵਾਰ ਯਾਦ ਕਰਾਉਂਦੇ ਨੇ। ਕਈਆਂ ਸ਼ਬਦਾਂ ਵਿੱਚ ਪੜ੍ਹਨ ਨੂੰ ਸਾਨੂੰ ਮਿਲਦਾ। ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਜਿੰਨੀ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਨੇ ਸੱਚ ਬੋਲਿਆ, ਸਮਝਾ ਦਿੱਤਾ। ਸਾਧੋ ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਦੇ ਗੁਣ ਕਿਉਂ ਗਾਉਣੇ ਨੇ। ਅਗਲੀ ਪੰਗਤੀ ਵਿੱਚ ਪਾਤਸ਼ਾਹ ਜੀ ਨੇ ਸਮਝਾ ਦਿੱਤਾ, ਕਹਿੰਦੇ ਕਿ ਮਾਨਸ ਜਨਮ ਅਮੋਲਕ ਪਾਇਓ, ਮਨੁੱਖਾ ਜਨਮ ਮਿਲਿਆ। ਕਈ ਇਹ ਸਮਝਦੇ ਨੇ ਬਸ ਸਾਨੂੰ ਮਿਲ ਗਿਆ, ਅਸੀਂ ਕਿਹੜਾ ਇੱਥੋਂ ਜਾਣਾ, ਇੱਥੇ ਰਹਿਣਾ। ਇਹ ਸੰਸਾਰ ਦੀ ਖੇਡ ਹੈ। ਇੱਥੇ ਤਾਂ ਗੁਰੂ ਪੀਰ ਔਲੀਏ ਜੋਗੀ ਜਤੀ ਸਭ ਸੰਸਾਰ ਨੂੰ ਛੱਡ ਕੇ ਚਲੇ ਗਏ। ਸਿੱਧ ਸਾਧਕ ਗਿਰੀ ਜੋਗੀ ਤਜ ਗਏ ਘਰ ਬਾਰ, ਤਜ ਤੋਂ ਭਾਵ ਛੱਡ ਦੇਣਾ, ਘਰ ਛੱਡਣਾ ਰਹੇ ਨਾ ਕੋਈ। ਕਈ ਸ਼ਬਦ ਪੜ੍ਹਨ ਨੂੰ ਮਿਲਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰੀ ਕੀ ਛਾਇਆ, ਕਈ ਕੋਸ ਲੋ ਚਲਤਾ, ਵੱਡੇ ਵੱਡੇ ਦਾਵਨ ਕੇ ਰਾਜਤ ਫਿਰਤ ਦੇਸ਼, ਵੱਡੇ ਵੱਡੇ ਭੂਪਣ ਕੇ ਦ੍ਰਪ ਕੋ ਦਲਤ ਹੈ, ਮਾਮ ਸੇ ਮਲੀਪ ਉਦਲੀਪ ਕੈਸੇ ਛਤਰਧਾਰੀ। ਸਾਰੇ ਹੀ ਕਹਿੰਦੇ ਇੱਥੋਂ ਚਲੇ ਗਏ, ਛੱਡ ਗਏ, ਅੰਤ ਕੋ ਨਾਂਗੇ ਹੀ ਪਾਏ ਪਧਾਰੀ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਤਾਂ ਗਾਉਣੇ ਨੇ ਕਿਉਂਕਿ ਮਨੁੱਖਾ ਜਨਮ ਬੜਾ ਅਮੋਲਕ ਹੈ, ਬੜਾ ਕੀਮਤੀ ਹੈ, ਅਮੋਲਕ ਦੁਰਲੱਭ। ਜਿਹੜੀ ਵਾਰ ਵਾਰ ਵਸਤੂ ਇੱਕ ਵਾਰ ਮਿਲੇ ਦੁਬਾਰਾ ਮਿਲੇ ਨਾ, ਪ੍ਰਾਪਤੀ ਨਾ ਹੋਵੇ, ਉਹ ਦੁਰਲੱਭ ਵਸਤੂ ਹੁੰਦੀ, ਅਮੋਲਕ ਹੁੰਦੀ ਹੈ। ਇਹਦਾ ਮੁੱਲ ਕੋਈ ਨਹੀਂ। ਮੁੱਲ 'ਤੇ ਚੱਕੀ ਫਿਰਦੇ ਨੇ, ਕਿਧਰੇ ਕੋਈ ਥੋੜ੍ਹੀ ਬਹੁਤੀ ਵਿਪਤਾ ਪੈ ਜਾਏ ਅਤੇ ਮਨੁੱਖ ਕਹਿਣ ਲੱਗਾ, ਡਾਕਟਰ ਸਾਹਿਬ ਜਿੰਨਾ ਪੈਸਾ ਚਾਹੀਦਾ ਦੱਸ ਦਿਓ, ਪੈਸੇ ਦੀ ਕਮੀ ਨਹੀਂ, ਪਰ ਆਹ ਚੀਜ਼ ਠੀਕ ਕਰ ਦਿਓ। ਅਤੇ ਡਾਕਟਰ ਹੱਥ ਖੜ੍ਹੇ ਕਰਦੇ ਨੇ, ਯਤਨ ਕਰਾਂਗੇ ਅੱਗੇ, ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਹੱਥ ਹੈ। ਇਸੇ ਲਈ ਪਾਤਸ਼ਾਹ ਜੀ ਕਹਿਣ ਲੱਗੇ, ਸਮਾਂ ਹੈ ਸਮਾਂ, ਸਮੇਂ ਦੀ ਸੰਭਾਲ ਕਰ ਲੈ। ਜਿਹੜਾ ਸਮੇਂ ਦੀ ਸੰਭਾਲ ਕਰ ਲੈਂਦਾ ਅਤੇ ਸਮਾਂ ਉਹਨੂੰ ਸੰਭਾਲ ਲੈਂਦਾ। ਮਾਨਸ ਜਨਮ ਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਮੋਲਕ ਹੈ, ਕਿਉਂ ਬਿਰਥਾ ਗਵਾਉਂਦੇ ਹੋ, ਬਿਰਥਾ ਨਾ ਗਵਾਓ। ਅਤੇ ਅਸੀਂ ਤਾਂ ਅਜਾਈਂ ਟਪਾਈ ਜਾਂਦੇ ਹਾਂ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ, ਮਰਨਾ ਖਸਮਸਾਰ ਖੁਆਰੀ ਕਿ ਨਹੀਂ, ਤ੍ਰਿਗ ਜੀਵਨ ਨਹੀਂ। ਪ੍ਰਾਣੀ ਇੱਕੋ ਨਾਮ 'ਤੇ ਆਵੋ, ਆਪਣੀ ਪਤ ਸੇਤੀ ਕਰ ਜਾਵੋ। ਕਬੀਰ ਜੀ ਵੀ ਨੇ ਕਿਹਾ, ਕਹਿਣ ਲੱਗਾ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਹੈ ਬਾਰ, ਵਾਰ ਵਾਰ ਨਹੀਂ ਮਿਲਦਾ, ਜਿਉਂ ਬਨ ਫਲ ਪੱਕ ਕੇ ਭੋਏਂਗ ਰਹਿ। ਇੱਕ ਦਰਖਤ ਦੀ ਉਦਾਹਰਨ ਦਿੱਤੀ, ਕਹਿਣ ਲੱਗੇ ਫਲ ਪੱਕੇ ਧਰਤੀ 'ਤੇ ਡਿੱਗ ਪੈਂਦੇ ਨੇ, ਅਤੇ ਜੇ ਮਨੁੱਖ ਯਤਨ ਕਰੇ ਪੱਕਿਆ ਹੋਇਆ ਫਲ ਉਸੇ ਟਾਹਣੀ ਨਾਲ ਜੋੜਨਾ ਜਿੱਥੋਂ ਟੁੱਟਿਆ, ਦੁਬਾਰਾ ਨਹੀਂ ਜੁੜਦਾ, ਜਿਉਂ ਬਨ ਫਲ ਪੱਕ ਕੇ ਭੋਏਂਗ ਰਹਿ। ਬਹੁਤ ਨਾ ਲੱਗ ਗਏ ਡਾਰ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਸ ਲਈ ਪਾਤਸ਼ਾਹ ਜੀ ਕਹਿਣ ਲੱਗੇ, ਇਸ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰ, ਚੇਤੇ ਕਰ, ਕਿਰਤ ਵੀ ਕਰਨੀ ਹੈ, ਪਰਿਵਾਰ ਦੀ ਸੰਭਾਲ ਵੀ ਕਰਨੀ ਹੈ, ਪਰ ਜਿਹਨੇ ਤੈਨੂੰ ਮਨੁੱਖਾ ਜਨਮ ਦਿੱਤਾ
रमैया की गुण चेत प्राणी हुणे सुखमनी साहब अंदर पढ़ के हटे हाँ। रमैया की गुण चेत प्राणी कवन मूल ते कवन दृष्टानी तू की सी तेन की बना दिता जिन तू साज सवार शिंगारिया गर्भगन मैं जिन्हें उबारिया बार वास्ता तुझे प्यारा दूध भर जोगन भोजन सुख सूद बिरध प्या उपर साख सैन खैर। सतगुरु पातशाह जी रहमत करते ने यह वड्डा दरबार है। इस वड्डे दरबार की वड्याई यह है पत तुपनीत दीन बंध हर शरण ताहे तुम आवो। जेड़े उदी शरण विच आ जाते हैं ये पत तो पुनीत पवित्र कर देने। गुरु इदां दा पापी नू पवित्र जीवन वाला गुरु पातशाह जी बना देंगे ने। कौन को कलंक रहे हो राम नाम लेत ही पत तुपनीत पत तुपवित भई राम कहते ही। परमेश्वर वाहिगुरु परमात्मा दा राम जपदियां नाम जपदियां मनुख पवित्र जीवन वाला हो जाता है। सतगुरु गुरु अमरदास महाराज जी ने समझाया कहन लगे भरिया ये शरीरा मेरिया इस जग मैं आए कह क्या तुद कर्म कमाया। मनुख कर्म करदा कर्म कर्म तीन तरह की गुरबाणी ने कहा। एक तो मनुख पिछले भोगदा असी सारे कर्म भोगन आए हैं। जिन्हें भी जीव जंतु पशु जो भी सानू मिलता सारे कर्म भोगते हैं।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀ,
1: ਪਿੰਡ ਸਭ ਤੇਰੀ।

ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕੋ ਵਿਘਨਾ ਕਹੂ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਜਿਸ ਪ੍ਰਥਮ ਗੋਤੀ ਸਿਮਰਕਾਇਆ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰੂ ਤੇ ਅਰਦਾਸ ਰਾਮਦਾਸ ਹੋਈ ਸਹਾਇ ਦਿਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੇ ਘਰ ਨਾਉਣ ਦੇ ਆਵੇ ਤਾਂ ਆਏ ਸਭ ਥਾਈਂ ਹੋਏ ਸਾਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਾਹ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੋਂ ਸਭ ਜਾਦੇ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਖੰਡਿਤ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੇ ਪੋਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇ ਸਿੱਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ

ਸੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਮੱਟੂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਸੇ ਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢਕਣੇ ਇੱਕੀ ਪੁੰਡ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਵਾਸਤੇ 475 ਪੁੰਡ ਬਿਲਡਿੰਗ ਫੰਡ ਵਾਸਤੇ 51 ਪੁੰਡ ਮਾਇਕ ਨੂੰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਣਾ ਕਮਲਾਂ ਦੀ ਪ੍ਰੇਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟਾ ਸੜਿਆ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇਗ ਲੰਗਰਾਂ ਦੀ ਸੇਵਾ ਲਈ ਹੈ। ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨ ਭਾਵਨਾ ਸੁਮਕੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਆਪ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਕਿਰਤ ਕਮਾਈਆਂ 'ਚ ਵਾਧੇ ਬਖਸ਼ਣੇ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸ਼ਵਾਸ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰਬਿਆਂ 'ਚੋਂ ਪਵਿੱਤਰ ਹੁਕਮਨਾਮੇ ਬਖਸ਼ ਕਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਹਨਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ

ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਜਿੰਨਾ ਚਿਰ ਵਾਹਿਗੁਰੂ ਤੋਂ ਵਿਛੋੜਾ ਹੋਇਆ ਰਹਿੰਦਾ, ਵਾਹਿਗੁਰੂ ਨੂੰ ਆਪਾਂ ਵਿਸਾਰੀ ਰੱਖਦੇ ਹਾਂ, ਵਾਹਿਗੁਰੂ ਜੀ ਦੇ ਨਾਲ ਪ੍ਰੇਮ ਨਹੀਂ ਬਣਿਆ ਰਹਿੰਦਾ, ਗੁਰੂ ਸਾਹਿਬ ਕਹਿੰਦੇ ਉਹਨਾਂ ਚਿਰ ਜ਼ਿੰਦਗੀ ਦੇ ਵਿੱਚ ਖੁਆਰੀ ਹੋਣੀ ਹੈ, ਮਾਇਆ ਦੇ ਹੱਥੋਂ ਖਜਲ ਖੁਆਰ ਹੋਣਾ ਆ। ਫਿਰ ਗੁਰੂ ਸਾਹਿਬ ਕਹਿੰਦੇ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਵਾਹਿਗੁਰੂ ਜੀ ਉਹਨੂੰ ਧੋਖਾ ਕਿਵੇਂ ਲੱਗ ਸਕਦਾ ਆ, ਮਾਇਆ ਉਹਨੂੰ ਧੋਖਾ ਨਹੀਂ ਦੇ ਸਕਦੀ, ਮਾਇਆ ਤ੍ਰਿਸ਼ਨਾ ਦੇ ਅੱਗੇ ਉਹ ਦੁਖੀ ਨਹੀਂ ਹੋਵੇਗਾ। ਜਾ ਕੋ ਓਟ ਤੁਹਾਰੀ, ਜਿਹੜਾ ਤੇਰੇ ਨਾਮ ਦੇ ਨਾਲ ਤੇਰੀ ਬਾਣੀ ਦੇ ਨਾਲ ਜੁੜਿਆ ਵੈ, ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋ ਹਾਰੀ। ਗੁਰੂ ਸਾਹਿਬ ਕਹਿੰਦੇ ਸਿਮਰਨ ਤੋਂ ਬਿਨਾਂ, ਨਾਮ ਸਿਮਰਨ ਤੋਂ ਬਿਨਾਂ, ਪਰਮਾਤਮਾ ਦੀ ਯਾਦ ਤੋਂ ਬਿਨਾਂ, ਬਾਣੀ ਤੋਂ ਬਿਨਾਂ ਜੀਵਨ ਇਸ ਤਰ੍ਹਾਂ ਦਾ ਹੈ। ਕਿਸ ਤਰ੍ਹਾਂ ਦਾ? ਸਰਪ ਐਸੇ ਅਰਜਾਰੀ, ਸੱਪ ਵਰਗਾ। ਸੱਪ ਕੀ ਉਮਰ ਬਹੁਤ ਲੰਬੀ ਹੁੰਦੀ ਹੈ, ਪਰ ਅੰਦਰ ਜ਼ਹਿਰ ਹੁੰਦੀ ਹੈ, ਦੁਖੀ ਬਹੁਤ ਹੁੰਦਾ। ਗੁਰੂ ਸਾਹਿਬ ਕਹਿੰਦੇ ਨਾਮ ਸਿਮਰ ਤੋਂ ਬਿਨਾਂ, ਬਾਣੀ ਤੋਂ ਬਿਨਾਂ ਉਸ ਦਾ ਜੀਵਨ ਹੈ। ਅਸੀਂ ਆਪਣੇ ਆਪ ਦੇ ਵਿੱਚ ਕੁੜਦੇ ਰਹਿੰਦੇ ਹਾਂ, ਜੀਵਨ ਦੇ ਸਾਰੇ ਦੁੱਖ ਕਲੇਸ਼ ਸਾਨੂੰ ਆ ਕੇ ਘੇਰਾ ਪਾਈ ਰੱਖਦੇ ਆ, ਚਿੰਤਾਵਾਂ ਦੇ ਵਿੱਚ ਅਸੀਂ ਝੂਰਦੇ ਰਹਿੰਦੇ ਹਾਂ, ਇਸੇ ਤਰ੍ਹਾਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਜੇ ਨਾਮ ਸਿਮਰਨਾ ਨਹੀਂ ਜੁੜਿਆ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋ ਹਾਰੀ। ਭਾਵੇਂ ਉਹ ਨਵਾਂ ਖੰਡਾਂ ਦਾ, ਪੂਰੀ ਸ੍ਰਿਸ਼ਟੀ ਦਾ ਰਾਜ ਕਰ ਲਵੇ, ਫਿਰ ਵੀ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ ਕਿ ਜੀਵਨ ਦੇ ਵਿੱਚ ਉਹਨੂੰ ਸੁੱਖ ਨਹੀਂ ਲੱਭਿਆ ਗਾ। ਸੁੱਖ ਨਾ ਹੀ ਰੇ ਹਰ ਭਗਤ ਬਿਨਾਂ, ਜਿੰਨਾ ਚਿਰ ਵਾਹਿਗੁਰੂ ਦੀ ਭਗਤੀ ਬੰਦ ਭਜਨ ਬੰਦਗੀ ਨਹੀਂ ਕਰਦੇ, ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆ ਸਕਦਾ। ਗੁਰੂ ਸਾਹਿਬ ਕਹਿੰਦੇ ਗੁਣਦਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਤੁਹਾਨੂੰ ਸੁਜਨਮਾ, ਨਾਨਕ ਤਿੰਨ ਬਲਿਹਾਰੀ, ਨਾਨਕ ਤਿਸ ਬਲਿਹਾਰੀ। ਗੁਰੂ ਸਾਹਿਬ ਕਹਿੰਦੇ ਜਿਹੜਾ ਉਹੀ ਕੇਵਲ ਤੇ ਕੇਵਲ ਉਹੀ ਗੁਰੂ ਦੇ ਗੁਣ ਗਾਇਨ ਕਰ ਸਕਦਾ, ਵਾਹਿਗੁਰੂ ਦੀ ਭਜਨ ਬੰਦਗੀ ਕਰ ਸਕਦਾ, ਜਿਹਦੇ 'ਤੇ ਵਾਹਿਗੁਰੂ ਜੀ ਆਪ ਕਿਰਪਾ ਕਰਨ, ਫਿਰ ਕੀ ਹੁੰਦਾ? ਉਹ ਸੁਖੀਆ ਹੋ ਜਾਂਦਾ, ਉਹਦਾ ਜਨਮ ਧਨ ਹੋ ਜਾਂਦਾ। ਸਤਿਗੁਰੂ ਕਿਰਪਾ ਕਰਨ, ਆਪਾਂ ਨੂੰ ਸਾਰਿਆਂ ਨੂੰ ਭਜਨ ਬੰਦਗੀ ਦੀ ਦਾਤ ਬਖਸ਼ਣ, ਸਤਿਗੁਰੂ ਆਪਣੇ ਦਰਕਰ ਦੇ ਨਾਲ ਜੋੜ ਕੇ ਪ੍ਰੇਮ ਬਖਸ਼ ਕਰਨ, ਇਸੇ ਤਰ੍ਹਾਂ ਸਤਸੰਗ ਦੀਆਂ ਘੜੀਆਂ ਬਖਸ਼ ਕਰਦੇ ਰਹਿਣ। ਕੋਟਾਂ ਕੋਟ ਧੰਨਵਾਦ ਸਤਿਗੁਰੂ ਜੀ ਦਾ, ਪਰਿਵਾਰ ਨੇ ਗੁਰੂ ਦਰਬਾਰ ਦੇ ਵਿੱਚ ਸੇਵਾ ਲਈ ਹੈ, ਸਤਿਕਾਰ ਵਜੋਂ ਸਰੂਪਾਂ ਦੀ ਬਖਸ਼ ਹੋਣੀ ਹੈ। ਪਰਿਵਾਰ ਦਾ ਮੈਂਬਰ ਆ ਕੇ ਗੁਰੂ ਸਾਹਿਬ ਦੀ ਬਖਸ਼ ਪ੍ਰਾਪਤ ਕਰੋ ਜੀ। ਹਾਂਜੀ, ਮੱਥਾ ਟੇਕ ਕੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੈਠ ਜਾਓ ਜੀ। ਹਾਂਜੀ ਵਾਹਿਗੁਰੂ, ਤੁਹਾਡੇ ਨਾਲ ਦੋ ਮਿੰਟ ਗੱਲ ਕਰਨੀ। ਬੈਠ ਜਾ, ਬੈਠ, ਕੋਈ ਨਹੀਂ, ਬਹਿ ਜਾ, ਜਿੱਥੇ ਮਰਜ਼ੀ ਬੈਠੋ। ਵਾਹਿਗੁਰੂ, ਵਾਹਿਗੁਰੂ। ਹਾਂਜੀ ਹਾਂਜੀ, ਬਸ ਦੋ ਮਿੰਟ ਤੁਹਾਡੇ ਨਾਲ ਗੱਲ ਕਰਨੀ, ਤੁਹਾਨੂੰ ਮੈਂ ਫ੍ਰੀ ਕਰ ਦੇਣਾ, ਮਾਫ਼ ਕਰਨਾ, ਪਰ ਗੱਲ ਕਰਨੀ ਜ਼ਰੂਰ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ ਜੀ, ਤੁਹਾਨੂੰ ਪਰਿਵਾਰ ਨੇ ਮੋਢੀ ਵਜੋਂ ਤੁਹਾਡੀ ਜ਼ਿੰਮੇਵਾਰੀ ਲਾਤੀ, ਤੁਸੀਂ ਜਾ ਕੇ ਸਰੂਪ ਉਹਦੀ ਬਖਸ਼ਿਸ਼ ਕਰਨੀ ਹੈ, ਬਖਸ਼ਿਸ਼ ਲੈਣੀ ਹੈ ਸਤਿਗੁਰੂ ਦੀ, ਹੈ ਨਾ। ਹੁਣ ਤੁਸੀਂ ਆਏ ਗੁਰੂ ਦਰਬਾਰ, ਗੁਰੂ ਨੇ ਤੁਹਾਨੂੰ ਅੱਜ ਦਿੱਤੀ ਹੈ ਨਿਸ਼ਾਨੀ ਗੁਰੂ ਦਰਬਾਰ ਦੇ ਵਿੱਚੋਂ। ਤੂੰ ਗੁਰੂ ਦਰਬਾਰ ਦੇ ਆਇਆ ਪੁੱਤ, ਆ ਨਿਸ਼ਾਨੀ ਲੈ ਜਾ। ਅਤੇ ਨਿਸ਼ਾਨੀ ਨਾ ਜਿਹੜੀ ਜਦੋਂ ਕੋਈ ਪਿਆਰ ਨਾ ਦਿੰਦਾ ਹੁੰਦਾ, ਅਤੇ ਇਹ ਨਾ ਹੋਵੇ ਆਪਾਂ ਜਾ ਕੇ ਬਸ ਅਲਮਾਰੀ ਦੇ ਵਿੱਚ ਰੱਖਤਾ ਅਤੇ ਬਸ ਉੱਥੇ ਹੀ ਪਿਆਰ ਰਹੇ। ਉਹਨੂੰ ਵਰਤਣਾ, ਹੰਢਾਉਣਾ ਆ, ਕੀ ਕਰਨਾ। ਹੁਣ ਗੁਰੂ ਸਾਹਿਬ ਨੇ ਇੰਨਾ ਹੁਕਮਨਾਮੇ ਦੇ ਰੂਪ ਵਿੱਚ ਆਪਾਂ ਨੂੰ ਕਿਹਾ ਵੀ ਭਾਈ, ਭਜਨ ਬੰਦਗੀ ਤੋਂ ਬਿਨਾਂ, ਨਾਮ ਸਿਮਰ ਤੋਂ ਬਿਨਾਂ ਜ਼ਿੰਦਗੀ ਉਹ ਸੱਪ ਵਰਗੀ ਹੈ ਜਿਹੜਾ

ਸਾਰੀ ਉਮਰ ਆਪਣੇ ਅੰਦਰ ਜੜ੍ਹ ਘੋਲਦਾ ਰਹਿੰਦਾ ਹੈ। ਤੁਸੀਂ ਉਸ ਜੀਵਨ ਨੂੰ ਸਫਲ ਕਰਨ ਵਾਸਤੇ, ਆਪਣਾ ਜੀਵਨ ਸਫਲ ਕਰਨ ਵਾਸਤੇ, ਆਲੇ ਦੁਆਲੇ ਜਿਹੜਾ ਤੁਹਾਡਾ ਪਰਿਵਾਰ ਹੈ ਸਾਰਿਆਂ ਦਾ ਜੀਵਨ ਸਫਲ ਕਰਨ ਵਾਸਤੇ ਤੁਸੀਂ ਉਸ ਨਾਮ ਸਿਮਰਨ ਵਾਲਾ ਕੰਮ ਕਰਨਾ। ਹੁਣ ਅੰਮ੍ਰਿਤ ਵੇਲੇ ਉੱਠ ਕੇ ਮੈਨੂੰ ਨਹੀਂ ਪਤਾ ਤੁਸੀਂ ਭਜਨ ਬੰਦਗੀ ਕਰਦੇ ਹਾਂ ਕਿੰਨਾ ਕੁ ਤੁਹਾਡਾ ਜੀਵਨ ਹੈ, ਤੁਹਾਨੂੰ ਆਪ ਨੂੰ ਪਤਾ ਹੈ ਨਾ। ਪਰ ਤੁਸੀਂ ਹੁਣ ਕੋਸ਼ਿਸ਼ ਕਰਨੀ ਹੈ ਸਵੇਰੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਆਪਣਾ ਸਰੀਰ ਦੀ ਸਫਾਈ ਕਰਕੇ ਆ ਗੁਰੂ ਦੀ ਨਿਸ਼ਾਨੀ ਪਾਲਣੀ ਗਲ ਦੇ ਵਿੱਚ ਚੌਂਕੜਾ ਲਾ ਕੇ, ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦਿ ਭਗਤ ਨਸੇਤੀ ਗੋਸ਼ਟੀ ਜੋ ਕਿ ਨੇ ਸੁਲਾਭ। ਜਿੰਨਾ ਤੁਹਾਡੇ ਕੋਲ ਘੰਟਾ ਹੈ, ਅੱਧਾ ਘੰਟਾ, 15 ਮਿੰਟ ਹੈ, 5 ਮਿੰਟ ਹੈ, 2 ਮਿੰਟ ਹੈ ਨਾ, ਹਾਜ਼ਰੀ ਜ਼ਰੂਰ ਲਾਉਣੀ ਹੈ। ਇਹ ਗੁਰੂ ਸਾਹਿਬ ਦੀ ਨਿਸ਼ਾਨੀ ਪਾ ਕੇ ਗਲ ਦੇ ਵਿੱਚ ਬੈਠ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ, ਤੁਸੀਂ ਪੂਰਾ ਨਿਤਨੇਮ ਕਰਨਾ, ਤੁਸੀਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ। ਜ਼ਰੂਰ ਟਾਈਮ ਕੱਢ ਕੇ ਇਸ ਪਾਸੇ ਵੱਲ ਜ਼ਰੂਰ ਆਪਣਾ ਸਟੈਪ ਦੱਟਵੇ ਹੈ ਨਾ। ਸੋ ਸਤਿਗੁਰੂ ਜੀਵਨ ਵਿੱਚ, ਤੁਹਾਡੇ ਜੀਵਨ ਦੇ ਵਿੱਚ ਖੁਸ਼ੀ ਆਵੇ, ਖਿੜੇ ਆਉਣ, ਅਤੇ ਜਿਹੜਾ ਤੁਹਾਡੇ ਆਲੇ ਦੁਆਲੇ ਪਰਿਵਾਰ ਜਿਵੇਂ ਤੁਹਾਨੂੰ ਦੱਸਿਆ ਪਰਿਵਾਰ ਨੇ ਹੁਣ ਤੁਹਾਨੂੰ ਮੋਢੀ ਬਣਾਇਆ ਹੈ ਨਾ, ਹੁਣ ਤੁਹਾਡੀ 'ਤੇ ਜ਼ਿੰਮੇਵਾਰੀ ਬਣਦੀ ਹੈ, ਹੁਣ ਸਾਰਿਆਂ ਨੂੰ ਤੁਸੀਂ ਉਹਨੂੰ ਗਾਡੀ ਰਾਹ ਦਿਖਾਉਣਾ। ਠੀਕ ਆ, ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਜੀ। ਲੰਗਰ ਦੀ ਦੇਗ ਦੀ ਸੇਵਾ ਬਾਹਰ ਹੋ ਰਹੀ ਹੈ ਅਤੇ ਲੰਗਰ ਥੱਲੇ ਤਿਆਰ ਹੈ, ਸਾਰਿਆਂ ਛੱਕ ਕੇ ਜਾਣਾ ਜੀ। ਬਹੁਤ ਧੰਨਵਾਦ, ਸਤਿਗੁਰੂ ਦਾ ਕੋਟ ਅਨਕੋਟ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ।

ਆਪਣੀ ਰਾਤੀ ਜਾਨੋ ਆਪੇ ਆਪਣ ਸੰਗ ਆਪਣਾ ਭਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਵਰਨ ਜਾਨਸ ਕੋਏ ਸਰਬ ਧਰਮ ਹੈ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਰਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦਰਬਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਂ ਜਪੋ ਜੀ ਸਰਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੈ ਹਰ ਨਾਮ ਸਲੋਕ ਨਿਰਗੁਣ ਆਰੇ ਅਨਿਆ ਸੋਪਰਾ ਸਦਾ ਸੰਭਾਲ ਜਿਨ ਕੀ ਆ ਤਿਸਚੀਤ ਰੱਖ ਨਾਨਕ ਨਿਰਹੀ ਨਾਲ ਅਸ਼ਵਦੀ ਮਈਆ ਕੇ ਗੁਣ ਕੇ ਪ੍ਰਾਣੀ ਕੌਣ ਮੂਲ ਤੇ ਕੌਣ ਦਿਸ਼ਤਾਨੀ ਜਿਨ ਤੂੰ ਸਾਰ ਸਵਾਰ ਸਿਧਾਰਿਆ ਗਰਭਗਣ ਮੈਂ ਜਿਵੇਂ ਵਾਰਿਆ ਬਾਲ ਵਿਵਸਥਾ ਤੁਰੇ ਪਿਆਰੇ ਦੂਰ ਪਰ ਜੋ ਗੁਣ ਭੋਜਨ ਸੁਰਸੂਰ ਦਿਲ ਪਿਆ ਉਪਰ ਸਾਖ ਸੈਨ ਮੁੱਖ ਪਿਆਉ ਬੈਠ ਕੋ ਦੈਨ ਨਿਰਗੁਣ ਕਛੁਣ ਬੁੱਝੈ ਬਖਸ਼ ਲਿਓ ਤਾਂ ਨਾਨਕ ਸੀਜੈ ਜੇ ਪ੍ਰਸਾਦ ਤੁਹਾਨੂੰ ਪ੍ਰਸੁਖ ਬਸੈ।

ਮਿੱਥਿਆ ਮਨ ਪਰ ਲੋ ਲਵਾਵਾਂ ਮਿੱਥਿਆ ਤਨ ਪਰ ਉਪਕਾਰਾ ਮਿੱਥਿਆ ਵਾਸ ਲੈ ਵਿਕਾਰਾ ਬਿਨ ਗੁਜੇ ਮਿੱਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਠੀ ਸਾਗਰ ਕੀ ਆਰਜਾ ਸਾਚ ਬਿਨਾ ਕਹਿ ਹੋਵੇ ਸੁਚਾ ਬਿਰਥਾ ਨਾਮ ਬਿਨਾ ਤਾਨੰਦ ਮੁਖਾਵੇ ਤਾਂ ਕੇ ਦੁਰਗੰਧ ਬਿਨ ਸਿਮਰਨ ਬਿਨ ਰਹਿਣ ਬਿਰਥਾ ਵਿਹਾਰੇ ਮੇਰ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇ ਜਨ ਜੇ ਘੱਟ ਵਸੇ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿ ਤਵਰ ਕਸਰ ਕਮਾਵਤ ਮਨ ਨੀ ਪ੍ਰੀਤ ਮੋਹੰਗਣ ਲਾਵਤ ਜਨ ਹਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀ ਨਵਰ ਉਪਦੇਸਾ ਆਪਣਾ ਕਰੈ ਆਵਤ ਜਾਵਤ ਜਨ ਮਰੈ ਜਿਸ ਕੇ ਅੰਤਰ ਵਸੈ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ ਜੋ ਤੂੰ ਭਾਨੇ ਤੇ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤ ਨਿਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕੁਛ ਜਾਣੇ ਰਤਨ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾਏ ਥਾਨ ਥਨ ਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮ ਜਪ ਨਾਨਕ ਹਰੀ ਸਲੋਕ ਕਾਮ ਕਰੋ ਰਲ ਲੋ ਮੋਹ ਮਿਲ ਜਾਏ ਦੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਈਸ਼ਵਰੀ ਜੇ ਪ੍ਰਸਾਦ ਛੱਤੀ ਹਮਰੋ ਥਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਦਸੈ ਸੁਖ ਮੰਦਰ ਦਸੈ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਖ ਵਸਨਾ ਅਠ ਧਾਰ ਸਿਮਰਤ ਵਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਰ ਪਟੰਬਰ ਹੰਡਾਵੈ ਕਿਸੇ ਤਿਆਗ ਕਰਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਈਜੈ ਮਨ ਆਠ ਪਹਿਰ ਤਾਂ ਕਰ ਦਸ ਗਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰਾ ਤਾਂ ਧਰਮ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਾਹ ਮਾਨ ਪਾਵੈ ਨਾਨਕ ਪਾਸੇ ਤੀਗਰ ਜਾਵੈ ਜੇ ਪ੍ਰਸਾਦ ਰਹੋ ਕੰਚਨ ਦੇਹੀ ਲਿਵ ਲਾਓ ਜਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਸੀਂ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚਾ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਪੈ ਦੀਜੈ ਮਨ ਤੇ ਸਿਮਰ ਆਲਸ ਪੀਜੈ ਜੇ ਪ੍ਰਸਾਦ ਸਵਸਥ ਸਵਾਰੀ ਮਨ ਤਿਸ ਤੱਕ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰਭ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਤ ਬਣਾਈ ਉਠਲ ਬੈਠੇ ਸਭ ਤਿਸੇ ਧਿਆਈ ਤਿਸੇ ਧਿਆਏ ਜੇ ਇੱਕ ਲੱਖੈ ਈ ਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਗੋਦਾਨ ਮਨ ਅਸਤਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੇਰੇ ਚਾਰ ਬਿਹਾਰੀ ਤਿਸਕਾ ਕੋ ਸਾਸ ਸਾਲ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਰੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਜਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਦੇਖੇ ਵਿਸਮਾਸ ਜੇ ਪ੍ਰਸਾਦ ਬੋਲੇ ਮਿਤ ਰਸਣਾ ਜੇ ਪ੍ਰਸਾਦ ਸੁਖ ਸਹਿਜੇ ਵਸਣਾ ਜੇ ਪ੍ਰਸਾਦ ਹਸਪਤਾਲ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਕਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਕਤਲ ਅਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਂ ਕੋ ਜਾਪ ਜੇ ਪ੍ਰਸਾਦ ਤੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁਖ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਪੋ ਪਛਣਾ ਕਿਨੂੰ ਹੁਲਿਆ ਜਿਤ ਜਿਤ ਲਾਵੋ ਤਿਤ ਲਗੇ ਹਰਨਾਥ ਨਾਨਕ ਇਨਕੇ ਕਛੂ ਨ ਹਾਥ ਸਲੋਕ ਅਗਮ ਅਗਾਸ ਪਾਰ ਬ੍ਰਹਮ ਸੋਏ ਜੋ ਜੋ ਕਹੇ ਸਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਚ ਕਥਾ ਈਸ਼ਵਰੀ ਸਾਧ ਕੇ ਸੰਗ ਖੁਜਲ ਹੋਤ ਸਾਧ ਸੰਗ ਸਗਲੀ ਹੋਤ ਸਾਧ ਕੇ ਸੰਗ ਮਟੇ ਮਹਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ ਸਾਧ ਕੇ ਸੰਗ ਬੁੱਝੇ ਪ੍ਰਭ ਮੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉੱਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪਰਮਾਏ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਰਸ ਪੁੰਚਾ

ਸਾਧ ਸੰਗ ਸਭ ਕੀ ਰੇਲ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨਕਤ ਹੂਤਾਵੈ, ਸਾਧ ਸੰਗ ਸਿਧ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਕਰ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਰ, ਸਾਧੂ ਕੈ ਸੰਗ ਮਹਾਂਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਲ, ਸਾਧ ਕੇ ਸੰਗ ਨਾ ਬਿੰਗਾ ਪੈਰ, ਸਾਧ ਕੇ ਸੰਗ ਨਾ ਹੀ ਘੁਮੰਦਾ, ਸਾਧ ਸੰਗ ਜਾਣੈ ਪਰਮਾਨੰਦਾ, ਸਾਧ ਕੇ ਸੰਗ ਨਹੀਂ ਹੋ ਤਾਪ, ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨਿਆਈ, ਸਾਧ ਕੇ ਸੰਗ ਨਾ ਕਬੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਵਸ ਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ, ਸਾਧ ਕੇ ਸੰਗ ਵਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੇ ਸੰਗ ਦੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਵਨ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਵੀ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਵ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਰ ਨਿਹਾਲ, ਸਾਧ ਕੇ ਸੰਗ ਕਲੂਖਤ ਹਰੇ, ਸਾਧ ਕੇ ਸੰਗ ਨਰਕ ਪਰ ਹਰੈ, ਸਾਧ ਕੇ ਸੰਗ ਯਹਾਂ ਵਾਂ ਸੁਹੇਲਾ, ਸਾਧ ਸੰਗ ਵਿਚਰ ਸਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਵਸੈ, ਨਾਨਕ ਉਧਰੈ ਸਾਧ ਸੁਣ ਰਸੈ, ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਮੰਤਰ ਵਿਸਰੈ, ਸਾਧ ਸੰਗ ਸਰਪਣ ਨਿਸਤਰੈ, ਸਾਧ ਕੇ ਸੰਗ ਲੱਗੇ ਪ੍ਰਭ ਮਿੱਠਾ, ਸਾਧੂ ਕੇ ਸੰਗ ਘੱਟ ਘੱਟ ਡਿੱਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਭਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕਿਵੇਂ ਮਾਂ ਬੇਰ ਨ ਜਾਣੈ, ਦਿੱਤਾ ਸੁਣੈ ਤੇਤਾ ਵਖਿਆਨੈ, ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉਤੇ ਉੱਚੀ, ਸਾਧ ਕੀ ਸੋਭਾ ਮੂੰਹ ਤੇ ਮੂੰਚੀ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਵਰੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਸੁਧਾ ਕੋ ਖੁਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਹੇ ਗੁਣਾਓ, ਨਾਨਕ ਜਿਉਂ ਪਾਓ ਕਾ ਸਹਿਜ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉੱਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਗਲ ਕੀ ਜੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸੰਦਰਸ਼ੀ, ਬ੍ਰਹਮ ਗਿਆਨੀ ਕੀ ਦੇ ਸਮਰਥ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਾਹਾ, ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਾ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਸਾਰ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸੰਸਾਰ, ਬ੍ਰਹਮ ਗਿਆਨੀ ਕਹਿ ਕੇ ਰੰਗ, ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅੰਬੁੱਤ ਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਹੇਤਾ, ਬ੍ਰਹਮ ਗਿਆਨੀ ਕੇ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਇਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਵਰ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਵਰ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਰਾ ਦੇਸ਼, ਬ੍ਰਹਮ ਗਿਆਨੀ ਕਾ ਕਥਿਆ ਜਾਇ ਦੇ ਅੱਖਰ, ਬ੍ਰਹਮ ਗਿਆਨੀ ਸਰਵ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ, ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸੇ
ਤਾਂ ਕਰਤਾ ਬ੍ਰਹਮ ਗਿਆਨੀ ਸਾ ਜੀਏ ਨਹੀਂ ਮਰਤਾ। ਬ੍ਰਹਮ ਗਿਆਨੀ ਮਗਰ ਜੁਗਰ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਨਾਸ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਵ ਕਾ ਧਨੀ, ਸਲੋਕ ਉਰਧਾਰੈ ਜੋ ਅੰਤਰ ਨਾਮ। ਸਰਵ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਨਾਨਕ ਉਹ ਪਰਸ ਸਗਲ ਨਿਸਤਾਰ ਹੈ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਰ ਤਰੇ ਰੂਪ ਨਾ ਪੇਖਿਆ ਨੇਤਰ, ਸਾਲ ਕੀ ਟੈਲ ਸੰਸੰਗ ਹੇਤ ਕਰਨ ਨਾ ਸੁਣੇ, ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਲੇ ਕੋ ਐਸਾ ਪਰਸ, ਵੈਸਨੋ ਸੋ ਜਿਸ ਉੱਪਰ ਸੁਪਰ ਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ, ਆਪ ਦੁੜੇ ਵਰੇ ਨਾਮ ਜਪਾਵੈ, ਨਾਨਕ ਵੈਸਨੋ ਪਰਮ ਕਰ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਰ, ਮਨ ਤਨ ਅਰਪੈ ਵਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਸਿਰ ਜੋ ਨਾਵੈ, ਵੇਦ ਪ੍ਰਾਣ ਸਿਮਰ ਬੂਝੈ ਮੂਲ, ਸੁਖਮ ਮੈਂ ਜਾਣੇ ਸੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌਂ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਧਾਰੈ, ਪਸ ਪ੍ਰੇਤ ਮੁਗਲ ਪਾਥਰ ਕੋ ਤਾਰੈ, ਸਰਬ ਰੋਗ ਕਾ ਉਖਰ ਨਾਮ, ਕਲਿਆਣ ਰੂ ਮੰਗਲ ਗੁਣਗਾਮ, ਕਾਹੂ ਜੁਗਲ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਇਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਸੰਤਨ ਭਾਏ ਤਿਨ ਪਾਇਆ, ਸਦਾ ਨਿਗੜ ਨਿਗੜ ਹਰ ਜਾਨ, ਸੋ ਦਾਸ ਦਰਗਾਹ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗਾ ਤੁਮ ਉਦਾਸ, ਐਸੀ ਜੁਗਰ ਨਾਨਕ ਰਾਮਦਾਸ, ਤਬ ਕੀ ਆਗਿਆ ਤੁਮ ਧਾਵੈ, ਜੀਵਨ ਮੁਕਤ ਸਹੁ ਕਹਾਵੈ, ਤੈਸਾ ਰੰਗ ਤੈਸਾ ਸੋ ਸਰਾਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾ ਈਸਾਈ ਜੁਗਤ, ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਓ, ਜਿਸ ਜਿਸ ਘਰ ਰਾਖੇ ਤੈਸਾ ਥਿਨਾਉ, ਆਪੇ ਕਰਨ ਕਰਾਉਣ ਜੋਗ, ਪ੍ਰਭਾਵੈ ਸੋਈ ਫਨੋਗ, ਪਸਰੇ ਆਪ ਹੋਏ ਅਨੰਤ ਰੰਗ, ਲਖੇ ਅੰਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਰਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਵਿਨਾਸ਼, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਰ ਕਰੇ ਅਨੇਕ ਜਨ, ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਿਸ਼ੀ ਬਹੁ ਬਿਲੰਕ ਪ੍ਰਤਾਰ, ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਣ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਵਕਾ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕੰਤ ਨਾ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਦਰ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੀਗਾ ਤੁਣੀ ਕੋਰ, ਕਈ ਕੋਟ ਪਰ ਧਰਮ ਕੋ ਹਿਰੈ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰ ਦੇਸ਼ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿਰ ਜਤੀ ਯੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਵ ਪਾਏ, ਕਈ ਕੋਟ ਪਾਥਰ ਬਿਰਖ ਨਿਵ ਜਾਏ, ਕਈ ਕੋਟ ਪਵਨ ਪਾਣੀ ਵੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸੱਸੀ ਸੂਰ ਨਖੱਤਰ, ਕਈ ਕੋਟ ਦੇਵ ਦਾਨਵ ਇੰਦਰ ਸੇ ਛੱਤਰ, ਸਗਲ ਸਮੱਗਰੀ ਆਪਣੇ ਸੂਰ ਧਾਰੈ,

ਸੰਗ ਹੋਏ ਜੀਆ ਅਣਖ ਜੋਨ ਭਰਮੈ ਭਰਮੀ ਆ ਨਾ ਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ ਪ੍ਰਭਾਵੈ ਤਿਵੇਂ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਔਰ ਨਾ ਕੋਏ ਕਬੂ ਸਾਧ ਸੰਗਤ ਤੇ ਪਾਵੈ ਉਸ ਸਥਾਨ ਤੇ ਬੌਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਰਾ ਵਸੈ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋ ਸਮਾਨਾ ਵਿੜ ਕੇ ਗੌਣ ਪਾਏ ਵਿਸ਼ਰਾਮ ਨਾਨਕ ਪ੍ਰਭ ਕੈ ਸਰ ਕੁਰਬਾਨ ਸਲੋਕ ਸੁਖੀ ਵਸੇ ਮਸਕੀਨੀ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀ ਆ ਨਾਨਕ ਗਰਭ ਗਲੇ ਐਸ਼ਵਰੀ ਜਿਸ ਕੇ ਅੰਤਰ ਆਜਮਾਨ ਸੁਨਰ ਪਾਤੀ ਹੋ ਸਵਾਨ ਜੋ ਜਾਣੇ ਜੋ ਗੁਣਵੰਤ ਸੋਵਤ ਵਿਸਤਾ ਕਰ ਜੰਤ ਆਪਸ ਕੋ ਕਰਵੰਤ ਕਹਾਵੈ ਜਨਮ ਮਰੇ ਉਹ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਹੀ ਹਾਂ ਮੁਗਤ ਅਗੈ ਸੁਖ ਪਾਵੈ ਧਨਵੰਤਾ ਹੋਏ ਕਰ ਗੁਰਭਾਵੈ ਤ੍ਰਿਣ ਸਮਾਨ ਕੋਈ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਗ ਕਾ ਮਿਟੇ ਮਾਨ ਸੋ ਜਨ ਨਾਨਕ ਦਰਗਾਹ ਪਰਵਾਨ ਕੋਟ ਕਰਮ ਕਰੇ ਹੋਂ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੈ ਅਣਖ ਤਪੱਸਿਆ ਕਰੇ ਹੰਕਾਰ ਨਰਕ ਸੁਰਫੇ ਫਿਰ ਅਵਤਾਰ ਅਣਖ ਜਤਨ ਕਰਾ ਤਨ ਨਹੀਂ ਦਰਵੈ ਹਰ ਦਰਗਾਹ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਲ ਨਾ ਆਵੈ ਸਰਬ ਕੀ ਰੇਨ ਜਗ ਕਾ ਮਨ ਹੋਏ ਉਹ ਨਾਨਕ ਤਾਂ ਕੀ ਨਿਰਮਲ ਸੋਏ ਜਗ ਜਗ ਜਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਵੇ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਸੰਗਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁੱਟੈ ਸੈਂਸ ਖਟੇਲਾ ਕੋਟ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੇ ਪਾਵੈ ਅਣਖ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਮ ਮਰੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੈ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਰ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਆਪੇ ਆਪ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਰ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕਿੰਨੋ ਸਪਨੇ ਰੰਗ ਸਭ ਤੇ ਦੂਰ ਸਗੋਂ ਕੈ ਸੰਗ ਊਜਾ ਦੇਖਿਆ ਕਰੇ ਵਿਵੇਕ ਆਪੇ ਇੱਕ ਆਪੇ ਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿੰਨੋ ਆਪਣ ਵਿਸਥਾਰ ਸਭ ਕੁਛ ਉਸਕਾਓ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਂ ਥਨੰਤਰ ਇੱਕ ਕੈ ਸੋਏ ਆਪਣੇ ਚਲੇ ਤਾਂ ਆਪ ਕਰਨੇ ਹਾਰ ਕੋਤਰ ਕਰੈ ਰੰਗ ਪਾਰ ਮਨ ਮੈਂ ਆ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸੱਚ ਸੱਚ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਰਤੋਂ ਸੁਣੀ ਸਰਵਣ ਵਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁੱਖਨ ਆਰਜਾ ਘਟੈ ਸੰਤ ਕੈ ਦੁੱਖਨ ਜਮਤੇ ਨਹੀਂ ਛੁੱਟੈ ਸੰਤ ਕੈ ਦੁੱਖਨ ਸੁਖ ਸਭ ਜਾਏ ਸੰਤ ਕੈ ਦੁੱਖਨ ਨਰਕ ਮੈਂ ਪਾਏ ਸੰਤ ਕੈ ਦੁੱਖਨ ਮਤ ਹੋਏ ਮਲੀਨ ਸੰਤ ਕੈ ਦੁੱਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨ ਕੋਏ ਸੰਤ ਕੈ ਦੁੱਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਸਨ ਨਿੰਦਕ ਪੀਤਰ ਹੈ ਸੰਤ ਕੈ ਦੁੱਖਨ ਤੇ ਮੁਖ ਭਵੈ ਸੰਤਨ ਕੈ ਦੁੱਖਨ ਕਾਗਜਨ ਰਵੈ ਸੰਤਨ ਕੈ ਦੁੱਖਨ ਸਰਬ ਜੋਨ ਪਾਏ ਸੰਤ ਕੈ ਦੁੱਖਨ ਤ੍ਰਿਗਿਤ ਜੋਨ ਕਿਰਮਾਏ ਸੰਤਨ ਕੈ ਦੂਸ਼ਣ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁੱਖਨ ਸਭ ਕੋ ਛਲੈ ਸੰਤ ਕੈ ਦੁੱਖਨ ਤੇ ਸਭ ਜਾਏ ਸੰਤ ਕੈ ਦੁੱਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਲ ਬੀਤ ਨਾਨਕ ਸੰਤ ਭਾਵੇ ਤਾਂ ਇਹ ਬੀਗਤ ਪਾਏ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿਣ ਟਿਗਨ ਨਾ ਪਾਈ ਸੰਤ ਕਾ ਨਿੰਦਕ ਮਹਾਂ ਧਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਅਰ ਦੀਨ

संत के निंदा को सर्व रोग, संत के निंदा को सर्व योग, संत की निंदा दोख में दोख, नानक संत पावे ता उसका भी होए मोख, संत का दुखी सदा पवित्र, संत का दुखी किसे का नहीं मित, संत के दुखी को दान लग गए, संत के दुखी को सब त्याग गए, संत का दुखी वाहनकारी, संत का दुखी सदा भिकारी, संत का दुखी जन्म मरे, संत की दुख ना सुख ते डरे, संत के दुखी को ना ही ठाओ, नानक संत पावे ता ले मिलाए, संत का दुखी अज बीते टूटे, संत का दुखी कितने काज ना पहुँचे, संत के दुखी को ध्यान परमाइया, संत का दुखी उजड़ पाइया, संत का दुखी अंतर ते थोथा, जो सास बिना मृत की लोथा, संत के दुखी की जड़ किसना है, अपन भी आपे ही खाहे, संत के दुखी को वरना राखन हार, नानक संत पावे ता ले बार, संत का दुखी हो बिल्लाए, जो जाल बिहून मछली तड़फड़ाए, संत का दुखी भूखा नहीं राजा, जो पावक इंदर नहीं त्रापे, संत का दुखी छुटाई केला, जो आटिल खेत महिंद हेला, संत का दुखी धर्म टहरा, संत का दुखी सर्विथ्या कहत, किरत निंदा का तुरी पया, नानक ज्योतिष पावे सोई थ्या, संत का दुखी बिगड़ रूप हो जाए, संत के दुखी को दरगाह मिले सजाए, संत का दुखी सदा सहकाइया, संत का दुखी न मरे ना जिवाइया, संत के दुखी की पूजा नासा, संत का दुखी उचले निरासा, संत के दुख न तृष्टा को है, जैसा पावे तैसा कोई होए, पया कितना मिटे कोय नानक जाने सच्चा सोए, सब कर तिस्क्यो करने हार, सदा सदा तिस्को नमस्कार, प्रभ की उस्तत करो दिन रात, जिसे त्यावो सास ग्रास, सब कुछ वरते तिस्का किया, जैसा करे तैसा को थी अपना खेला करने हार, दूसर कौन कहे विचार, जिसनों कृपा करे जिस आपन नाम दे, बड़पागी नानक जन से श्लोक, तजो श्यान सृजनो सिमरो हर हर आए, एक आस हर मन रखो, नानक दुख परम पहु जाए, अष्टपति मानु की टेक वृथ्वी सब जान, देवन को एक क्या भगवान, जिस कर दिए रहेगा आए, बौर न तृष्णा लग गया है, मारा रखा है को आप, मानु के किस नाही हाथ, जिसका हुक्म सुख होए, जिसका नाम रख कंठ परोए, सिमर सिमर सिमर प्रसोए, नानक बिगन अलग गया कोए, उस तर मन में कर निरंकार, कर मन मेरे सर व्यवहार, निर्मल रसनामृत पियो, सदा सहेला कर ले जियो, नैनो पे ठाकुर का रंग, सात संग से सत्संग, चरण चलो हमारे गोबिंद, मिटे पाप जपी हर बिंद, कर हर करण सरवण हर कथा, हर दरगाह नानक उज्जल मत्था, बड़पागी ते जन जग माहे, सरा सरा के गुण गाहे, राम नाम जो करें विचार, सतन अंत गनी संसार, मन तन मुख बोले हर मुखी, सदा सरा जानो ते सुखी, एको एक एक पछाने तुझ की सोझी जाने, नाम संग जिसका मन मान्या, नानक ने निरंजन जान्या, गुरु प्रसाद अपन आप सुझ जाए, जिसकी जानो तृष्णा बुझ जाए, सात संग हर हर जस कहत, सर्व रोग त्यों हर जन रहत, अंतिम कीर्तन केवल बख्यान, ग्रस्त में सोई निर्वाण, एक ऊपर झिलसन की आशा, जिसकी कटी है जम की फासा, पार ब्रह्म की जिस मन भूख, नानक जिसे न लागे दुख, जिसको हर प्रमाण चितावे, सो सन सहेला नहीं डलावे, जिस पर अपना कृपा करे, सो सेवक को किससे डरे, जैसा सा तैसा रिश्त आया, अपने कार्य में आप समाया, सोदर सोदर सोदर सिज्या, गुरु प्रसाद तत्सा बुझ्या, जब देखो तब सब कुछ मूल, नानक सो सुखम सोई स्थूल, न किस जन्म न किस मर है, अपन चलित आप ही करे, आवन जावन दृष्ट अंदृष्ट आज्ञाकारी तारी सब श्रेष्ठ, आपे आप सगल में आप, अनक जुगर थाप थाप, अब नासी नाही किस खंड, तारन तारे ओ ब्रह्मांड, अलख पे प्रताप, आप जपाए नानक जाप, जिन प्रभ जाता शोभावंत, सगल संसार उदरत निमंत, प्रभ के सेव सर्व धारण, प्रभ के सेव दूर विसारण, आपे मेल लय कृपाल, गुरु का सेव जप है निहाल, उनकी सेवा सोई लग गए, जिसनों कृपा करें बड़ भाग, नाम जल पावे विश्राम, नानक तिन प्रभु उत्तम कर मान, जो किस करे सो प्रभ के रंग, सदा सदा बसे हर संग, सह सभाए हो वैसो होए, करने हार पछाने सोए, प्रभ का किया जन्मी चलाना, जैसा सर तैसा दृष्टाना, जिस से उपजे समाए समाए, सुख निदान उन्होंने बने आए, आपस को आप दिनों मान,
ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਕਿਆ ਸਿਮਰਨ ਉਦਰੀਆ ਨਾਨਕ ਤਿਸ ਵਲਿਹਾਰ ਅਸ਼ਵਦੀ ਟੁੱਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਰਾ ਹਰ ਜਾਪ ਅਵਨਾਸ਼ੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨ ਹੋਏ ਜੇਸੋ ਪ੍ਰਾਣੀ ਲੋਚੈ ਕੋਏ ਤਿਸ ਵਿਨ ਨਾਹੀਂ ਤੇਰਾ ਕਿਛ ਕਾਮ ਗਤ ਨਾਨਕ ਜਪੇ ਖਰ ਨਾਮ ਰੂਪ ਅੰਤੋ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਕਰ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੁਝ ਜਿਸਕਾ ਦੀਆ ਦਰਬੈ ਅਸੂਰਾ ਜੇ ਕੋ ਕਹਾਵੈ ਪ੍ਰਭ ਕੀ ਗਲਾ ਬਿਨਾ ਕਰ ਧਾਵੈ ਜੇ ਕੋ ਹੋਏ ਬਹਿ ਦਾਤਾ ਤਿਸ ਦੇਨ ਹਾਰ ਜਾਣੈ ਗਵਾਰ ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋਜਨ ਸਰਾ ਰੋਗ ਜਿਉਂ ਮੰਦਰ ਕੋ ਥਾਮੈ ਥੰਮਣ ਤਿਉਂ ਗੁਰ ਕਾ ਸ਼ਰਨ ਮਨੇ ਅਸਥਮਣ ਜਿਉਂ ਪਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਨ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾਂ ਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਘ ਵਿੱਚ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀਆ ਲੋਚਾ ਪੂਰ ਮਨ ਮੂਰਖ ਕਾਹੇ ਬਿਲਾਈਐ ਪੁਰਬ ਲਿਖੇਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੁਸੀਂ ਸੇ ਚਿਤਾਰ ਜੋ ਕੁਛ ਕਰੇ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਮਾਨ ਲਿਓ ਮਨ ਮੋਹ ਰਾਮ ਨਾਮ ਹਿਰਦੈ ਮੈਂ ਤੋਲ ਲਾਲ ਖੇਬ ਸੰਤਨ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਗਾਏ ਸਭ ਕੋਏ ਮੁਖ ਉਜਲ ਹਰ ਦਰਗਾਹ ਸੋਏ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤੰਕ ਹੈ ਸਰ ਬਲਿਹਾਰ ਹੈ ਚਰਨ ਸਾਰ ਕੇ ਧੋਏ ਧੋਏ ਪੀਓ ਅਰਪ ਸਾਧ ਕਪੜਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸਿਆਵਟ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਇਮ ਚੱਖੈ ਓਟ ਗਹੀ ਸੰਤਨ ਦਰਿਆਇਆ ਸਰਬ ਸੁਖ ਨਾਨਕ ਤੈਂ ਪਾਇਆ ਮ੍ਰਿਤਕ ਕੋ ਜਿਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਵਨਿਧਾਨ ਜਾਂ ਕਿ ਦ੍ਰਿਸ਼ਟੀ ਮਾਹੇ ਪੁਰਬ ਲਿਖੇਗਾ ਲਹਿਣਾ ਪਾਹੇ ਸਭ ਕੇ ਤਿਸ ਕਉ ਕਰਨਾ ਜੋਗ ਤਿਸ ਦਿਨ ਦੁਸਰ ਹੋਆ ਨਾ ਹੋਗ ਜਪ ਜਨ ਸਰਾ ਸਰਾ ਦਿਨ ਰਾਣੀ ਸਭ ਤੇਉ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਸੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਣੇ ਆਵੈ ਹਰ ਪ੍ਰਭ ਜੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕਿਆ ਹਿਰਦਾ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦਾ ਸੱਤ ਮੁਖ ਕਹਿਤ ਸੱਚੀ ਹੈ ਸੱਚਾ ਕਾਰ ਸੱਚ ਵਰਤੈ ਸੱਚਾ ਪਾਸਾਰ ਕਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਗੁਣ ਤੇ ਪ੍ਰਭਿੰਨ ਜਿਸੇ ਬੁਝਾਏ ਨਾਨਕਾ ਜਿਸ ਹੋਵੇ ਸੁਪ੍ਰਸੰਨ ਅਸ਼ਟਪਦੀ ਅਵਨਾਸ਼ੀ ਪ੍ਰਮਾਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਇਸ ਤੇ ਪਰੈ ਨਹੀਂ ਕਿਛ ਕੋਏ ਸਰਵ ਨਿਰੰਤਰ ਇੱਕੋ ਸੋਏ ਆਪੇ ਬਿਨਾਂ ਆਪੇ ਦਾਨਾ ਗਹਿਰ ਗੰਭੀਰ ਜਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤਰੇ ਕੀ ਚਰਨੀ ਪਾਓ ਨਾਨਕ ਮਨ ਅਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨਰ ਰੂ ਮੰਗਲ ਸਜਾ ਕਹਿ ਸਰਥੋ ਸੁਨੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਬਿਸ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਕੀ ਲੀਲਾ ਕੀ ਮਿਤਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂ ਸਗਲ ਪਰੋਈ ਆਪਣੇ ਸੂਤ ਸਮਰਥ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੈ ਸੇ ਤੇ ਹੁਗਣ ਮੈਂ ਜਾਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ ਊਜ ਨੀਚ ਤਿਸਕੇ ਸਥਾਨ ਜੈਸਾ ਜਨਾਵੈ ਜੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਦਿਲ ਕਿੰਨਾ ਵਿਸਾਰ ਪ੍ਰਭ ਅਵਨਾਸ਼ੀ ਇੱਕ ਅੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰਿਓ ਪੂਰਨ ਸਭ ਥਾਹੇ ਨਾਨਾ ਦਿਲ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੂਰੀਆਂ ਸਭ ਭਵਨ
ਨਾਮ ਕੇ ਸੰਗ ਉਦਰੇ ਸੰਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਰ ਮੈਂ ਸੋ ਜਨ ਗਤ ਪਾਏ ਰੂਪ ਸਤ ਜਗ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਗ ਕੀ ਬਾਣੀ ਸਤ ਪੁਰਖ ਸਭ ਮਹੇਸ਼ ਬਾਣੀ ਸਤ ਕਰਮ ਜਗ ਕੀ ਰਚਨਾ ਸਤ ਮੂਲ ਸਤ ਸਤ ਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਵਧਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧ ਉਪਦੇਸ਼ ਸਤ ਤੇਜਨ ਜਗ ਕਰ ਪਰਵੇਸ਼ ਸਤ ਨਿਰਤ ਬੁਝਾ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕਿਸੇ ਸੁਕਰ ਨਿਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਵਿਸਮਨ ਵਿਸਮ ਭਏ ਵਿਸਮਾਰ ਜਿਨ ਬੁੱਝਿਆ ਤਿਸ ਆਇਆ ਸਵਾਦ ਪ੍ਰਭ ਕਿਆ ਰੰਗ ਰਾਜ ਨਾ ਰਹੇ ਗੁਰ ਕਿਆ ਬਚਨ ਪਦਾਰਥ ਲਹੇ ਉਹ ਦਾਤੇ ਦੁੱਖ ਕਾਟਨ ਹਾਰ ਜਾਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵਟ ਭਾਗੀ ਜਨ ਕਾ ਸੰਗ ਏਕਲੀ ਵਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆ ਸੱਚ ਜੁਗਾ ਸੱਚ ਹੈ ਪੇ ਸੱਚ ਨਾਨਕ ਹੋਸੀ ਭੇ ਸੱਚ ਐਸ਼ਵਰੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਟੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਸ ਹੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਾਂ ਤਿਨ ਮੂਲ ਪਛਾਨਿਆ ਜਾਕੇ ਹਿਰਦੈ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੋਏ ਬਸਾਨਾ ਜਿਸੇ ਮਾਹੇ ਸਮਾਨਾ ਬਸ ਮਾਹੇ ਲੈ ਬਸ ਗਢਾਈ ਤਾਂ ਕੋ ਭਿੰਨਾ ਕਹਿਣਾ ਜਾਈ ਬੁੱਝੈ ਬੁੱਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨ ਕਾ ਪਰਦਾ ਢੱਕ ਹੈ ਆਪਣੇ ਸੇਵਕ ਕੀ ਸਰਪਲ ਰੱਖੈ ਆਪਣੇ ਦਾਸ ਕੋ ਦੇ ਉਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੈ ਤਾਂ ਕੀ ਗਰਮੀ ਕੋਈ ਨਾ ਰੱਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਤੇ ਉੱਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ਼ ਪ੍ਰਗਟਾਇਆ ਨਿੱਕੀ ਖੀਰੀ ਮੈਂ ਕਰ ਰੱਖੈ ਪਸੰਦ ਕਰੇ ਲਸ਼ਕਰ ਕੋਟ ਰੱਖੈ ਜਿਸ ਕਾ ਸਾਸ ਨਾ ਕਾਢੇ ਤਾਪ ਤਾਂ ਕੋ ਰੱਖ ਦੇ ਕਰ ਹਾਥ ਮਾਨਸ ਯਤਨ ਕਰ ਬਵਾਦ ਜਿਸ ਕੇ ਕਰਤਵ ਵਿਰਸੇ ਜਾਤ ਮਾਰਿਆ ਨਾ ਰੱਖੇ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰੰਬਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਜਿਸ ਕੀ ਛਵਰ ਨਾਹੀਂ ਦਿਸ਼ਟ ਆਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜੰਤ੍ਰਿਪ ਤਾਨੈ ਮਨ ਤਨ ਨਾਮੈ ਨਾਮ ਸਮਾਨੈ ਉਠਰ ਬੈਠਰ ਸੋਵਤ ਨਾਮ ਕਹੋ ਨਾਨਕ ਜਨ ਕਾ ਸਤਕਾਮ ਬੋਲੋ ਜਸ ਜੇਵਾ ਦਿਨ ਰਾਤ ਪ੍ਰਭ ਆਪਣੇ ਜਨ ਕਿੰਨੀ ਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋ ਆਹੋ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਵਿਛਾਨੈ ਜਿਸ ਕੀ ਮਾਂ ਕੌਣ ਵਿਖਾਨੋ ਜਿਸ ਕਾ ਗੁਣ ਕਿਆ ਏਕ ਨਾ ਜਾਨੋ ਆਠ ਪੈਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਰੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਸਾਤਾ ਸੋ ਜਨ ਸਰਵ ਥੋਕ ਕਾ ਦਾਤਾ ਜਿਸ ਕੀ ਸ਼ਰਨ ਸਰਵ ਸੁਖ ਪਾਵੈ ਜਿਸ ਕੇ ਦਰ ਸਭ ਭਾਵ ਮਿਟਾਵੈ ਅਵਰ ਸਿਆਣ ਸਗਲੀ ਛਾੜ ਜਿਸ ਜਨ ਕੀ ਤੂੰ ਸੇਵਾ ਲਾਲ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈ ਰਾ ਸਲੋਕ ਸਤ ਪੁਰਖ ਦਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਰ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਰਾ ਦਿਆਲ ਸਿੱਖ ਕੀ ਗੁਰ ਦੁਰਮਤਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕਾ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਅਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਵਾਰੈ
गुरु के ग्रह से जो रहे, गुरु की आज्ञा मन में सह है, आपस को कर कछ न जनावे, हर हर नाम ले सकते आवे, मन बेचे सदगुरु के पास, जिस सेवक के कार्य रास, सेवा कर तो इन्हें कामी, जिसको हो प्राप्त स्वामी, अपनी कृपा जिस आप करे, नानक सो सेवक गुरु की मात ले, बीस विश्व गुरु का मन मान है, सो सेवक परमेश्वर की गति जानना है, सो सतगुरु जिस हृदय हर नाओ, अनेक बार गुरु को बल जाओ, सर्व निदान जी का दाता, आठ पैर पार ब्रह्म रंग राता, ब्रह्म है जन जन में पार ब्रह्म, एक क्या है आप नहीं कछ परम, सैंस स्यानप ले आना जाइए, नानक ऐसा गुरबड भागी पाइए, सफल दर्शन पेखर पुनीत, परसर तरंगा निर्मरीत, पेट संग राम गुण रवै, पार ब्रह्म की दरगा गवै, सुन कर वचन कर लगान, मन संतोख आत्म पति अन्न, गुरु मन संतोख आत्म पति अन्न, पूरा गुरु रखियो जाग का मंत्र, अमरा दृष्ट पेख्या हो संत, गुण बेअंत कीमत नहीं पाए, नानक जिस पावे जिस रहे मिलाए, यह बा एक उस्तर अनेक, सच पुरख पूरन विवेक, काहू बोल न पहुँचर प्राणी, अगम अगोचर प्रभ निर्वाणी, निराहार निर्वैर सुखदाई, ताकि कीमत किने न पाई, अनेक पगल बंदन नित करें, चरण कमल हृदय सिमरें, सद बलिहारी सदगुरु अपने, नानक जिस पर साध ऐसा प्रभ जपने, एहो हर रस पावे जन कोए, अमृत पीवे अमृत सो होए, उस पुरुष का ना ही करे विनाश, जा कै मन प्रगटे गुणतास, आठ पैर हर का नाम ले, सच उपदेश सेव को दे, मोह माया का संगना लेप, मन में रख हर हर एक, अंधकार दीपक प्रगासे, नानक परम दुख रहते नासे, तपत मन ठान वरताई, अनंत प्या दुख नाठे पाई, जन्म मरण के मिटे अंदेसे, साधु के पूर्ण उपदेशे, पौ चुका निरपो होए बसै, सरल ब्याज मन से इच्छा नसै, जिसका साथ इन कृपा तारी, सास संजप नाम रारी, थिस पाई चुके प्रम गवन, सुन नानक हर हर जसरवन, निर्गुणाव सरगुण पियो ही, कला तार जिन सगली मोही, अपने चित प्रभाव बनाए, अपनी कीमत आपे पाए, हर बिंदु जाना ही कोए, सर्व निरंतर एको सोए, ओत कोत रव्या रूप रंग, पे प्रगास साध कै संग, रच रचना अपनी कल तारी, अनक बार नानक बलिहारी श्लोक, सास न चाले बिन भजन बिख्या सगली छार, हर हर नाम कमावना, नानक हो तनुसार अष्टपति, संत जना मिल करो विचार, एक सिमर नाम आधार, अवर पास अमीर विसारो, चरण कमर में उधारो, कर्ण कारण सब प्रभ समर्थ, दृढ़ कर दो नाम हर वाथ, एहो तन संचो ओ भगवंत, संत जना का निर्मल मंत, एक आस राखो मन माहे, सर्व रोग नानक मिट जाहे, जिस तन को चार कुंट उठतावे, सो तन हर सेवा ते पावे, जिस सुख को निर्बाछे मीत, सो सुख साधु संग प्रीत, जिस स्वभाव को करें भली करनी, सा स्वभाव हर की शरणी, अनक पावी रोग न जाए, रोग मिटे हर औखद लाए, सर्व निदान में हर नाम ध्यान, जप नानक दरगाह परवान, मन पर बोधो हर के नाए, दय दिस आवत आवे ठाए, ताको बिगन न लागे कोए, जा कै हृदय वसे हर सोए, कल ताती ठंडा हर नाओ, सिमर सिमर सदा सुख भाओ, ओ बिन से पूर्ण होए आस, भगत पाए आत्म प्रगास, तिरगर जाए बसे अविनाशी, कहो नानक काटी जम फांसी, तत् विचार कहे जन साचा, जन्म मरै सो काचो काचा, आवा गमन मिटे प्रा सेव, आप त्याग शरण गुरुदेव, यों रतन जन्म का होए उदार, हर हर सिमर प्राण उधार, अनक पावन छूटन हारे, सिमर शास्त्र वेद विचारे, हर की भगत करो मन लाए, मन बंशन नानक फल पाए, संग न चालो तेरा तना, तू क्या लपटावे मूर्ख मना, सो तमीज कुटुंब बनता, इनते कहो तुम कवन सनाथा, राय रंग माया विस्तार, इनते कहो कवन छुटकार, असहस्ती रथ सवारी, झूठा डंभ झूठ पासारी, जिन दिए तिस बुझे न बिगाना, नाम विसार नानक पछताना, गुर की मातु ले आने, भगत बिना वो डूबे सियाने, हर की भगत करो मन मीत, निर्मल होए तुम्हारो चीत,
चरण कमर राखो मन माहे जन्म जन्म के किलमिख जाहे। आप जपो बरा नाम जपावो सुनत कैर रात घर पावो। साधु सधर को नाओ सह सुभाए नानक गुण गाओ। गुण गावत तरी उतरस मैल बिन सजाए हो मैं भी फैल। ओहे चंद बसै सुख नाल सास गुरासर नाम समाल। छाठ सियानम सगली मना सास संग पावे सतना। हर पूंजी संच करो व्यवहार इहां सुख दरगा जयकार। सर्व निरंतर एको देख कहो नानक जाके मस्तक लेख। एको जाप एको सलाह है एक सिमर एको मना है। एक उसके गुण गाओ अनंत मन तन जाप एक भगवंत। एको एक एक हर आप पूरन पूर यो प्रव्याप। अनक विस्तार एक ते भय एक राज प्राचर गए मन तन अंतर।

0: ਹਰਦਰ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ, ਤੇ ਬਹਾਦਰ ਸਿਮਰਿਆ ਪਰ ਨਾਵੇਂ ਵਿਆਵੈ ਧਾਏ, ਸਭ ਥਾਈਂ ਉਹਨਾਂ ਜੀ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਉਹਨਾਂ ਜੀ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਭਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀ ਮੁਕਤਿਆਂ ਸ਼ਹੀਦਾਂ ਮੁਰੀਦਾਂ ਹੱਡੀਆਂ ਤੱਪੀਆਂ ਜੱਤੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਕੇ ਛੱਕਿਆ ਦੇਵ ਚਲਾਈ ਤੇਲ ਵਾਹੀ, ਦੇਖ ਕੇ ਅਨਦਿਖ ਕੀਤਾ ਬਿਨਾਂ ਗੁਰਮੁਖ ਪਿਆਰਿਆਂ ਦੀ ਕਮਾਈ ਦਾ, ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਤੀਰ ਦਿੱਤੇ, ਵੰਡ ਵੰਡ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਤੇ ਸਾਂ ਸਾਂ ਸਭ ਨਿਭਾਈ, ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਝੰਡੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਸੰਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ, ਚਿੱਤ ਆਵਣ ਦਾ ਸਰਬਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਵ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਨੂੰ ਸੁੱਚੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਪ੍ਰਸਾਦ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ ਜੁਗਲ ਜੁਗਲ ਤਲ ਧਰਮ ਘਰ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਰਦਾ ਰਾਖਾ ਭਾਲ ਪੁਰਸ਼ਦਾ ਜੀ, ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਵਿਚਾਰਿਆਂ ਦੇ ਤਾਣ ਨਿਉਤਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਸਚੇਤ ਕਰ ਜੀਓ, ਆਪ ਜੀ ਦਾ ਕੋ ਦਾਨ ਹੋਰ ਸ਼ੁਭ ਹੈ, ਆਪ ਜੀ ਨੇ ਅਪਾਰ ਕਿਰਪਾ ਕੀਤੀ, ਆਪਣੇ ਬੱਚਿਆਂ ਨੂੰ ਦਮ ਪ੍ਰੇਰਨਾ ਬਖਸ਼ੀ, ਸੁਖਮਣੀ ਸਾਹਿਬ, ਚੌਪਈ ਸਾਹਿਬ, ਦੁਪਈ ਸਾਹਿਬ, ਰਹਿ ਰਹਿ ਸਾਹਿਬ ਜੀ ਦੇ ਪਾਠ ਹੋਏ ਹਨ, ਪਾਠ ਕਰਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਵਾਸਤੇ ਸਮਰਥ ਬਖਸ਼ਣਾ, ਖੁਦ ਤੇ ਸਪਸ਼ਟ ਬਾਣੀ ਪੜ੍ਹਨ ਦੀ ਵਰਤ ਦੀ ਰੱਖਣੀ, ਆਪਣੇ ਬੱਚਿਆਂ ਨੇ ਸਤਿਸੰਗਰਾਂ ਪ੍ਰਾਪਤ ਰੱਖਣਾ, ਗੁਰਸਿੱਖੀ ਜੀਵਨ ਬਖਸ਼ਣਾ, ਨਾਮ ਨਾਲ ਬਾਣੀ ਨਾਲ ਪਿਆਰ ਰੱਖਣਾ, ਅੰਧ ਸੰਸਾਰੀ ਹੋਣਾ, ਧਰਤੀਆਂ ਪਲਾਂ ਰੱਖਣਾ ਦਾ ਕਾਰਜ ਕਰ ਦਿਓ, ਸਾਡੀਆਂ ਭੁੱਲਾਂ ਨਾਲ ਕਿਤਾਬ ਦੀਆਂ ਸਚੇਤ ਕਰ ਦਿਓ, ਅਸੀਂ ਫਿਰ ਭੁੱਲ

ਆਪਣੇ

0: ਜੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਤੁਮਰੀ ਕਾਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮੈਂ ਤਾਣੂ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੀ ਆਗਿਆ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਆਪੇ ਜਾਣੇ ਕਰੇ ਆਪ, ਆਪੇ ਜਾਣੇ ਰਾਸ, ਤਿਸੇ ਅੱਗਾ ਨਾਨਕਾ ਖਲੈ ਕੀਚੇ ਅਰਦਾਸ। ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਾਹਿਬ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਿੰਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਦਿਆਵਾ ਤਾਂ ਸਭ ਥਾਈ ਹੋ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋ ਸਹਾਏ, ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਦਰਦ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜੱਪੀਆਂ ਧੱਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ ਦੇਖ ਕੇ ਨਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਸਥਿਤੇ ਬੰਦ ਬੰਦ ਪਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ, ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰੋਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵੈ ਚੇਤਾਵਣ ਕਾ ਸਦਕਾ ਸਾਰੂ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿ, ਦੇਖ ਦੇਖ ਫਤਿਹ ਬਿਰਤ ਕੀ ਪਾਏ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ, ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਧਨ ਰਹਿ ਧਨ, ਵਿਵੇਕ ਧਨ, ਵਿਸਾ ਧਨ, ਭਰੋਸਾ ਦਾਨ, ਦਾ ਨਾਮ ਸਰਦਾ ਨਾਮ ਦਾਨ, ਸ੍ਰੀ ਅਮਰਸਰ ਦੇ ਇਸ਼ਨਾਨ, ਚੌਂਕੀਆਂ ਝੰਡੇ ਪੂੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਾਧਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰੀ ਅਤੇ ਸੇਵਾ ਸੰਭਾਲ ਦਾ ਦਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਗੁਰਬਾਣੀ ਸ਼੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ, ਬੇਨਤੀ ਜੋਦੜੀਆ ਸਤਿਗੁਰੂ ਜੀ ਹਮ ਅੰਧਲੇ ਅੰਧ ਵਿਖਾ ਬਿਖਰਾਤੇ, ਕਿਉਂ ਚਾਲਾਂ ਗੁਰਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ, ਸੱਚੇ ਪਿਤਾ ਆਪਣੀ ਦਇਆ ਕੀਤੀ ਤਰਸ ਕੀਤਾ, ਆਪਣੇ ਬੱਚੇ ਨੂੰ ਦੁਨਿਆਵੀ ਧੰਦਿਆਂ ਚੋਂ ਕੱਢ ਕੇ ਪਿਤਾ ਜੀ ਆਪਣੀ ਆਪਣੀ ਗੋਦੀ ਦਾ ਨਿੱਘ ਬਖਸ਼ ਕੀਤਾ, ਸਤਸੰਗਤ ਬਖਸ਼ ਕੀਤੀ ਆਪ ਦੇ ਕੋਟਾਨ ਕੋਟਾਨ ਮੇਰੇ ਸਤਿਗੁਰੂ ਜੀ, ਆਪਣੇ ਟੁੱਟ ਕੇ ਬੱਚਿਆਂ ਨੂੰ ਹਫ਼ਤਾਵਾਰੀ ਦੀਵਾਨ ਬਖਸ਼ ਕੀਤੇ, ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਆਪਣੇ ਬੱਚਿਆਂ ਨੂੰ ਆਪਣੀ ਗੋਦੀ 'ਚ ਬਿਠਾ ਕੇ ਆਪਦੀ ਪਵਿੱਤਰ ਬਾਣੀ ਕੀਰਤਨ ਰੂਪ ਦੇ ਵਿੱਚ ਗਾਇਨ ਸਰਵਣ ਕੁਆਈ, ਗੋਦੀ 'ਚ ਬਿਠਾ ਕੇ ਥਾਂ ਪਿਆਰ ਬਖਸ਼ ਕੀਤਾ, ਆਪ ਜੀ ਦਾ ਕੋਟਾਨ ਕੋਟਾਨ ਮੇਰੇ ਸਤਿਗੁਰੂ ਜੀ, ਬਖਸ਼ੀਆਂ ਖੁਸ਼ੀਆਂ ਦਾ ਲੱਖ ਲੱਖ ਸ਼ੁਕਰਾਨਾ, ਹੋਈਆਂ ਭੁੱਲਾਂ ਚੁੱਕਾ ਲਈ ਮੰਦੀ ਗਾਇ ਹਜ਼ਰੀ ਦੀ ਮਾਫ਼ੀ ਦੇ ਦੇਣੀ ਮੇਰੇ ਸਤਿਗੁਰੂ ਜੀ, ਅੱਗੇ ਤੋਂ ਸੋਝੀ ਪਿਆਰ ਭੈ ਭਾਵਨਾ ਮਨ ਦੀ ਇਕਾਗਰਤਾ ਗੁਰਬਾਣੀ ਰਸ ਵਸ਼ ਕਰਨਾ ਨਾਮ ਰਸ ਵਸ਼ ਕਰਨਾ ਮੇਰੇ ਸਤਿਗੁਰੂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ, ਆਪ ਜੀ ਦੇ ਭਾਣੇ ਅੰਦਰ ਬੀਤਿਆ ਸਮਾਂ ਬੜਾ ਹੀ ਸੁੱਖਾਂ ਭਰਿਆ ਬਤੀਤ ਹੋਇਆ, ਆਪ ਜੀ ਦਾ ਕੋਟਨ ਕੁਰਤਨ ਮੇਰੇ ਸਤਿਗੁਰੂ ਜੀ, ਆਉਣਾ ਸੰਤ ਭਾਣੇ ਅੰਦਰ ਆਪਣੇ ਚਰਨ ਕਮਲਾਂ ਨਾਲ ਜੋੜ ਕੇ ਪ੍ਰੀਤ ਕਰਾਇਓ, ਸ਼ੁਭ ਕਾਰਜ ਕਰਾਉਣੇ, ਆਪਣੇ ਤੁੱਟ ਕੇ ਬੱਚਿਆਂ ਨੂੰ ਗੁਰਸਿੱਖੀ ਬਾਣਾ ਬਖਸ਼ ਕੀਤਾ, ਅਮਰ ਦੀਆਂ ਦਾਤਾਂ ਬਖਸ਼ ਕੀਤੀਆਂ, ਪਿਤਾ ਜੀ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ, ਸੱਚੇ ਪਿਤਾ ਆਪਣੀ ਬਿਰਧਬਾਣੀ ਦੀ ਲਾਜ ਰੱਖਣੀ, ਸਿੱਖੀ ਕੇਸਾਂ ਸਵਾਸਾਂ ਸਿੰਘ ਨੇ ਵਜਾਵੇ, ਰਹਿਤ ਪੈ ਤੂੰ ਭਗਤਾ ਬਖਸ਼ ਕਰੋ, ਕ੍ਰਹਿਤਾਂ ਤੋਂ ਬਚਾ ਰੱਖਿਓ ਗੁਰਮੁਖਾਂ ਵਾਲਾ ਜੀਵਨ, ਗੁਰਸਿੱਖਾਂ ਦੀ ਸੰਗਤ ਬਖਸ਼ ਕਰਨੀ ਮੇਰੇ ਸਤਿਗੁਰੂ ਜੀ। ਸੱਚੇ ਪਿਤਾ ਆਪ ਜੀ ਦੀਵਾਨਾਂ ਵਿੱਚ ਹਾਜ਼ਰ ਹੋਣ ਸਮੇਂ ਆਪ ਜੀ ਦੇ ਬੱਚੇ ਬੇਅੰਤ ਪ੍ਰਕਾਰ ਦੀਆਂ ਮੰਗਾਂ ਲੈ ਕੇ ਹਾਜ਼ਰ ਹੁੰਦੇ ਮੇਰੇ ਸਤਿਗੁਰੂ ਜੀ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ,
ਸੁੱਚੇ ਪਿਤਾ ਆਪਣੇ ਕਿਰਪਾਲੂ ਸੁਭਾਅ ਦੀ ਭਾਲਣਾ ਕਰਨੀ ਮੇਰੇ ਸਤਿਗੁਰੂ ਜੀ, ਆਪਦੇ ਬੱਚਿਆਂ ਦੀਆਂ ਮਨੋਕਾਮਨਾਵਾਂ ਗੁਰਪ੍ਰਸਾਰ ਪੂਰਨ ਕਰ ਦੇਣੀਆਂ ਮੇਰੇ ਸਤਿਗੁਰੂ ਜੀ।

ਰਨ ਕਰਿਓ ਤਰਸ ਕਰਿਓ ਆਪਣਾ ਪਿਆਰ ਰੁਤਾਉਣਾ ਮੇਰੇ ਸਤਿਗੁਰੂ ਜੀ ਆਪਣੇ ਬੱਚਿਆਂ ਦੇ ਨਾਮ ਬਣਨੇ ਝੋਲੀਆਂ ਭਰ ਕੇ ਤੋਰਨਾ ਮੇਰੇ ਸਤਿਗੁਰੂ ਜੀ ਆਪ ਜੀ ਦੇ ਬੱਚੇ ਗੁਰਪ੍ਰੀਤ ਸਿੰਘ ਦੀ ਦੇਹ 'ਤੇ ਕਸ਼ਟ ਆ ਮੇਰੇ ਸਤਿਗੁਰੂ ਜੀ ਰਨ ਕਰਿਓ ਬੱਚੇ ਨੂੰ ਪਰਿਵਾਰ ਸਤਿਗੁਰੂ ਜੀ ਚੜ੍ਹਦੀ ਕਲਾ ਕਰਨੀ ਆਪਣੇ ਨਾਮ ਬਾਣੀ ਦਾ ਜੋ ਮੰਦਰ ਕੋ ਥਾਮੇ ਥਮਨ ਤਾਂ ਗੁਰ ਕਾ ਮਨੈ ਸਥਮਨ ਮੇਰੇ ਸਤਿਗੁਰੂ ਜੀ ਆਪਣੇ ਨਾਮ ਬਾਣੀ ਦੀ ਥਮੀ ਦੇ ਕੇ ਆਪਣੇ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਕਰਨਾ ਮੇਰੇ ਸਤਿਗੁਰੂ ਜੀ ਰਿੰਤ ਕਰਿਓ ਇਸ ਲਈ ਆਪਣੀ ਦਰਤੀ ਰਜੋਈ ਬੇਨਤੀ ਹੈ ਦੁਆਸਨ ਦੁਆਨਾਂ ਦੀ ਸਮਾਪਤੀ ਹੋਈ ਪਿਤਾ ਜੀ ਆਪ ਜੀ ਆਪਣੇ ਪਵਿੱਤਰ ਹੁਕਮ ਬਖਸ਼ ਕੇ ਆਪਣੇ ਬੱਚਿਆਂ ਨੂੰ ਕਿਰਤਾਰਥ ਕਰੋ ਮੇਰੇ ਸਤਿਗੁਰੂ ਜੀ ਸਮੂਹ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜੇ ਦੁਆਰਾ ਉਬਰਾ ਤਿੱਤਾ ਲਿਓ ਬਾਰ ਸਤਿਗੁਰ ਸੁੱਖ ਵਿਖਾਲਿਆ ਸੱਚਾ ਸ਼ਬਦ ਉਚਾਰ ਨਾਨਕ ਵਰਨ ਸੋ ਜਈ ਹਰ ਬਿਨ ਬਖਸ਼ਣ ਹਾਰ ਬਖਸ਼ ਲੈਣਾ ਆਪਣਾ ਪਿਆਰ ਵਰਤਾਉਣਾ ਨਾਮ ਬਣੀ ਦੀ ਕਲਾ ਵਰਤਾਉਣੀ ਮੇਰੇ ਸਤਿਗੁਰੂ ਜੀ ਆਪਣੀ ਪੰਥ ਦੀ ਚੜ੍ਹਦੀ ਕਲਾ ਕਰਨੀ ਪੰਥ ਲਈ ਜੂਜਰੇ ਸੇਵਾਦਾਰਾਂ ਦੇ ਸਿਰ 'ਤੇ ਆਪਣੇ ਬਖਸ਼ਾਂ ਭਰੇ ਹੱਥ ਬਣਾ ਕੇ ਰੱਖਿਓ ਮੇਰੇ ਸਤਿਗੁਰੂ ਜੀ ਆਪਸ ਪਿਆਰ ਇਕਤਾ ਇਤਫਾਕਸ ਬਖਸ਼ ਕਰਨਾ ਮੇਰੇ ਸਤਿਗੁਰੂ ਜੀ ਹੋਈਆਂ ਸਮੁੱਚੀਆਂ ਭੁੱਲਾਂ ਲਈ ਮਾਫ਼ੀ ਦੇ ਦੇਣੀ ਅੱਗੇ ਤੋਂ ਸੋਝੀ ਬਖਸ਼ਣੀ ਮੇਰੇ ਸਤਿਗੁਰੂ ਜੀ ਆਪਣੀ ਸੇਵਾ ਦੀ ਲਹਿਕ ਬਣਾਉਣਾ ਰਹਿਮਤ ਕਰਿਓ ਸਭ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾਂ ਨਾਨਕ ਮੰਗਾ ਦਾਨ ਪ੍ਰਭ ਰੇਣ ਪਗ ਸਾਧਾਂ ਸਹੀ ਗੁਰੂ ਫਿਰ ਨਾਮ ਬਾਣੀ ਨਰੰਗੀਆਂ ਰੂਹਾਂ ਨੂੰ ਮਿਲ ਕਰਾਇਓ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ ਬੰਦਨਾ ਹਰ ਬੰਦਨਾ। ਗੁਣ ਗਾਵੋ ਗੋਪਾਲ ਰਾਏ ਰਹਾਉ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿੱਠੇ ਹਰ ਸੇਵਾ, ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਬਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਤਨ ਦੋਖ ਕਿਛ ਪਾਪ ਨ ਫੇੜੇ, ਜਮ ਜਨਦਾਰਨ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸਰਣਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸਰਣਾਈ। ਸਤਨਾਮ ਸ੍ਰੀ ਵਾਹਿਗੁਰੂ ਜੀਓ, ਜੈਤ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਭਾਂਜਾ, ਤਿਨ ਸੁਈਏ ਦੇਹ ਫਿਰੇ ਬਿਨ ਨਾਮੈ, ਉਹ ਖੱਪ ਖੱਪ ਮੂਹੇ ਕਰਾਂਝਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਭਾਂਜਾ, ਤਿਨ ਸੁਈਏ ਦੇਹ ਫਿਰੇ ਬਿਨ ਨਾਮੈ, ਉਹ ਖੱਪ ਖੱਪ ਮੂਹੇ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਰਹਾਉ ਹਰ ਕੀਰਤ ਕਲ ਯੁਗ ਪਦ ਉੱਤਮ, ਹਰ ਪਾਈਐ ਸਤਿਗੁਰ ਮਾਝਾ, ਹਾਂ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਦਰਸ਼ਨ ਸਾਧ ਮਿਲਿਓ ਬੜ ਭਾਗੀ, ਸਭ ਕਿਲਬਖ ਗਏ ਗਵਾਜਾ, ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ, ਤਿਨ ਸੁਈਂ ਦੇਹ ਫਿਰੇ ਬਿਨ ਨਾਮੇ, ਉਹ ਖਪ ਖਪ ਮੂਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੋਠ ਮਹੱਲਾ ਪੰਜਵਾਂ, ਗੁਰਕਾ ਸਾਹਿਬ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਇਕ ਕਾਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਰ ਕਰੇ ਮਨ ਨਿਰਮਲ, ਪੂਰਨ ਪੁਰਖ ਵਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵ ਨਾ ਬਿਰਸੀ ਜਾਤੀ, ਅੰਧ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਅਸਾ। ਬਿਲਾਵਲ ਮਹੱਲਾ ਪੰਜਵਾਂ।

0: ਸਦਨ ਹਾਰਾ ਸਿਮਰਿਆ ਨਾਨਕ ਸੇ ਜੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇ ਗੁਰ ਗੁਰ ਏਕੋ ਬੇਸ ਅਨੇਕ ਬਾਬਾ ਜੈ ਕਰ ਕਰਕੇ ਤੀਰਤ ਹੋਏ ਸੋਕਾ ਰਾਗ ਬਣਾਈ ਤੋ ਰਹਾਉ ਦਿਖੇ ਚੱਲਿਆ ਘੜੀਆ ਪਹਿਰਾ ਚਿੱਤੀ ਵਾਰੀ ਨਾ ਹੋਆ ਸੂਰਜੇ ਕੋ ਰੁਕ ਅਨੇਕ ਨਾਨਕ ਕਰਤੇ ਕੇ ਕੀਤੇ ਲਗਨ ਆਸਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਾਨਕ ਮੋਤੀ ਗੋਪਮਲ ਅੰਨ ਪਵਨ ਚਵਰਵ ਕਰੇ ਸਗਰ ਬਨਾਏ ਪਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬੇਜੰਤ ਘੇਰੇ ਰਹਾਉ ਸਹਿਸ ਤਾਬ ਨੈਨ ਨਨ ਨੈਨ ਹੈ ਤੁਹ ਕੋ ਸਹਿਸ ਮੂਰਤ ਨਨਾ ਏਕ ਤੁਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਾਹਿਬ ਸਾਹਿਬ ਗਾਂਧੇ ਵਿਚਾਲ ਸਮੋਹੀ ਸਭ ਮੈਂ ਜੋਤ ਜੋਤਿਆਂ ਸੋਏ ਕਿਹਦੇ ਚਾਨਣ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੇ ਸੁਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨਵੰਦਨ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਹੋਏ ਜਾਤੇ ਤੇਰੇ ਨਾਮ ਬਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਖੰਡਾ ਹੀ ਪੂਰਵ ਲਿਖ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਰਹਾਉ ਸਾਖਤ ਹਰ ਰਸ ਪਾਦ ਨ ਜਾਣਿਆ ਤਨ ਅੰਤਰ ਹਾਂ ਮੈਂ ਖੰਡਾ ਹੈ ਜਿਉ ਜਿਉ ਚਲੇ ਚੁਬਹਿ ਦੁੱਖ ਪਾਵੇ ਜਮਕਾਲ ਸਹਿ ਸਹਿ ਲੁੰਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਸੁਖ ਜਨਮ ਮਰੂ ਪਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬਰਮੰਡਾ ਹੈ ਜੇ ਨਾਨਕ ਨਾਮ ਅਧਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੌੜੀ ਪੂਰਬੀ ਮਹੱਲਾ ਪੰਜਮ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਆਗੇ ਵਸਨ ਸਹੇਲਾ ਔਦ ਘਟੇ ਦਿਨ ਸੋ ਰਹਿਣਾ ਜੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਤੇ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮੈਲ ਪਾਵੋ ਸੁਖ ਸਹਿਜੇ ਬਹੁ ਨਾ ਹੋ ਜੋ ਫੇਰਾ
1: ਅੰਤਰ ਜਾਮੀ ਪੁਰਖ ਬਿਦਾਤੇ
0: ਸਰਦਾ ਮਨ ਕੀ ਪੂਰ ਨਾਨਕ ਦਾਸ ਇਹ
1: ਸੁਖ ਮੰਗ
0: ਮੁਖ ਕਰ ਸੰਤਨ ਕੀ ਧੂਰ
1: ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ